ਸਲੋਕ ਮਹਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਲ ਕਵੇਤਾ ਬੀਓ ਬੀਜ ਪਤ ਲੈ ਗਏ ਅਗਿਓ ਗਵੇਦਾ ਜੇ ਕਹੋ ਤਾਂ ਉਗਵੈ ਰੁਤਿਓ ਰੁਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਬੈਠ ਖੁੰਮ ਚੜਾਈਏ ਸ਼ਰਮ ਪਾਓ ਤਨ ਹੋਏ ਨਾਨਕ ਭਗਤੇ ਜੇ ਰਪੈ ਕੂੜੇ ਸੋਏ ਨਾ ਕੋਏ

0: ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਖ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤਾ ਸਰਵ ਸ਼ਬਦੰ ਦੇ ਸ਼ਬਦੰ ਦੇਖੋ।

ਤਨਸੋ ਮਾਨਸ ਨਾਨਕਾ ਜੁਗਲ ਚੱਲੇ ਪਾਇਆ ਚੁੱਕਣ ਮੁਲਨਾਇਆ ਵਹਿ ਚੁੱਕੇ ਪਾਇਆ ਸਿਖਾ ਕਨ ਚੜਾਈਆਂ ਗੁਰਮਥਿਆ ਉਹ ਮਹਾ ਉਹ ਚੜ ਪਿਆ ਵਿਤ ਗਾ ਗਿਆ ਮਹਲਾ ਪਹਿਲਾ।

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨਾ ਵੇ ਪ੍ਰਵਾਨ ਤਾਂ ਖਸਮੇ ਕਾ ਮੈਨ ਪਾਏ ਸੀ, ਖਸਮੇ ਭਾਵੈ ਸੋ ਕਰੇ ਸੋ ਪਲ ਪਾਏ ਸੀ।

0: ਜੇਕਰ ਸੁਤਕ ਮੰਨੀਏ ਸਭ ਦੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਇਆ ਜੇਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹਜੇ ਤੁਹਾਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੇ ਸੂਤਕ ਬਾਬੇ ਰਸੋਏ ਨਾਨਕ ਸੁਤਗੇ ਬਨਾਤ ਰਹਿ ਗਿਆਨ ਉਤਾਰੇ ਤੋਈ ਮਹਲਾ
1: ਮਨ ਕਸਤ ਲੋਬਾ ਜੀ।

ਸ਼ਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ ਸੁੱਚੇ ਬਿਠਾਇਆ, ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋ ਕੇ ਜੇ ਵੈ ਲੱਗਾ ਪੰਸਲੋ, ਕੋ ਹੱਥੀ ਜੈ ਛੁੱਟਿਆ ਕਿਸੇ ਹੋਰ ਲਗਾ ਦਿਓ।

ਏਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸ ਕੰਡੀਏ ਸਦ ਹੀ ਰਹੇ ਸਮਾਏ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਆਸ਼ਕੇ ਪੁਨਾਖੀਏ ਜੇ ਲਿਖੇ ਵਰਤੇ ਸੋਏ।

ਈਸਾ ਪੁਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਦਿਨਾਂ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ

0: वाहिगुरु जी का खालसा, वाहिगुरु जी की फतेह।
1: एको

अकाल मूरत अजुनि सभं गुरुप्रसाद फरीदा काले मेंढे कपड़े काला

जीवन दड़ो मुयो हे, जे तैं रब विसारिया।

ਗੁਰੂ ਗਰੀਬ ਨਿਵਾਜ ਚਵਰ ਸ਼ਤਰ ਤਖਤ ਦੇ ਮਾਲਕ, ਗੁਰੂਆਂ ਕੇ ਗੁਰੂ, ਪੀਰਾਂ ਦੇ ਪੀਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ।

0: ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਵਡਹੰਸ ਮਹੱਲਾ ਚੌਥਾ ਸੰਤ ਇੱਕ ਓਅੰਕਾਰ

जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है, ये पावन बचन गुरु रामदास साहिब जी के मुखारबिन तो उचारण किते हुए वडहंस राग दे अंदर तन गुरु ग्रंथ साहिब जी के पावन अंग 572 दे उपर शंत रूप दे विच ए पावन बचन सुभाए माने चार पदे ने जी पावन शब्द दे ते पहले दो पदियां दा पाठ आप संगत ने सरवण कीता है। सतगुरु जी दे इना पावन बचना राही जो उपदेश है, जो सिख्या है, उदे विच ना जी अकाल पुरख परमेश्वर नू मिलाउन वाले गुरु सतगुरु उन्हां अगे तरला है, उदे अगे तरला है। बस इदां कह लो भी अज बेनतियां ही ने गुरु साहब अगे भी मालक जी सानू मिलाप बख्शो, मेल बख्शो, परमेश्वर नाल साडा मेल बन जे। इस शब्द की विचार की आरंभता आप इतों कर सकते हैं कि मालका जीवन सारा लंघ गया, गुजर गया सारा जीवन, और गुजरिया भी इदा भी छिन छिन औद बेहात है, फूटे कट ज्यों पानी। ते अजे तक मेरे कोल मेरा मूल नहीं, अजे तक मैं अपनी मंजिल तो सखना बैठा हाँ, पंध वेच ही तुरिया फिरदा, राह वेच ही हाँ। सतगुरु ये जीवन अजाई लंघ जाए, अजाई गुजर जाए तो हड़े अगे बेनती है भी इनू अजाई लंघन तो पहला पहला इहदे विच मैनू मिलाप हो जाए मेरे मालक दा, मेरे परमेश्वर दा, प्रभु दा। असो तरले ने जी गुरु साहब अगे, फिर सब तो पहला सतगुरु रामदास पातशाह जी ने शब्द आरंभ किया, वडहंस महला चौथा राग दा ना, चौथे पातशाह दा उचारण किया शब्द और शंत जो काव रूप दे विच गुरु साहब ने उचारिया ना, शंत रूप है। फिर अकाल पुरख जी का मंगल किया, एको अंकार सत गुरप्रसाद, वो परमेश्वर एक है, उदे वर्गा दूजा कोई नहीं, लगातार सभना विच व्यापक है, सत है, सदीव है, होंद वाला है, गुरप्रसाद गुरु की बख्शिश नाल मिलदा है। हुण गल कीती गुरु साहब ने मन दी, पहला मन मेरा, मन मेरा मन सतगुर प्रीत लगाई राह, मन गुरु नाल प्रीत लावे,
ਮਨ ਦੀ ਪ੍ਰੀਤ ਗੁਰੂ ਨਾਲ ਬਣੇ, ਬੜੇ ਚੰਗੇ ਕਰਮ ਹੋਣਗੇ। ਜੇ ਮਨ ਦੀ ਪ੍ਰੀਤ ਗੁਰੂ ਨਾਲ ਬਣ ਜਾਏ ਤੇ ਮਨ ਦੇ ਸਾਡੇ ਕਰਮ ਬਹੁਤ ਚੰਗੇ ਭਾਗਾਂ ਵਾਲੇ ਹੋਣਗੇ, ਜੇ ਸਾਡਾ ਮਨ ਗੁਰੂ ਨਾਲ ਪ੍ਰੇਮ ਕਰੇ। ਪਰ ਅਫਸੋਸ ਹੈ, ਮਨ ਦਾ ਪ੍ਰੇਮ ਗੁਰੂ ਨਾਲ ਬਣਿਆ ਨਹੀਂ। ਮਨ ਦਾ ਪਿਆਰ ਗੁਰੂ ਨਾਲ ਬਣਿਆ ਹੀ ਨਹੀਂ। ਜੇ ਮਨ ਦਾ ਪਿਆਰ ਗੁਰੂ ਨਾਲ ਬਣ ਜਾਂਦਾ, ਮਨ ਗੁਰੂ ਦੀ ਗੱਲ ਕਰਦਾ, ਮਨ ਦੀ ਪ੍ਰੀਤ ਗੁਰੂ ਨਾਲ ਬਣ ਜਾਂਦੀ, ਮਨ ਗੁਰੂ ਦੀਆਂ ਬਾਤਾਂ ਪਾਉਂਦਾ। ਅਜੇ ਮਨ ਉਲਝਿਆ ਹੈ ਸੰਸਾਰਿਕ ਧੰਦਿਆਂ ਵਿੱਚ, ਅਜੇ ਮਨ ਉਲਝਿਆ ਹੈ ਸੰਸਾਰਿਕ ਝਮੇਲਿਆਂ ਵਿੱਚ, ਅਜੇ ਮਨ ਉਲਝਿਆ ਹੈ ਆਪਣੇ ਰਸਾਂ ਦੇ ਵਿੱਚ। ਜਿਨ੍ਹਾਂ ਰਸਾਂ ਦੇ ਵਿੱਚੋਂ ਮਨ ਆਨੰਦ ਲੱਭਣ ਦਾ ਯਤਨ ਕਰ ਰਿਹਾ ਹੈ, ਹੁਣ ਖਿਆਲ ਕਰਿਓ, ਮਨ ਯਤਨ ਕਰ ਰਿਹਾ ਹੈ ਆਨੰਦ ਲੱਭਣ ਦਾ, ਮਨ ਕੋਲ ਰਾਹ ਨਹੀਂ ਹੈ, ਰਸਤਾ ਨਹੀਂ। ਜਿਵੇਂ ਕੋਈ ਬੰਦਾ ਬਹੁਤ ਯਤਨਸ਼ੀਲ ਹੋਵੇ, ਬਹੁਤ ਜ਼ਿਆਦਾ ਉੱਦਮੀ ਹੋਵੇ, ਜਿੰਨਾ ਚਿਰ ਉਹਨੂੰ ਸਿੱਧਾ ਰਾਹ ਨਾ ਮਿਲੇ ਉਹਨਾਂ ਚਿਰ ਉਹਦਾ ਉੱਦਮ ਕਿਸੇ ਕੰਮ ਦਾ ਨਹੀਂ। ਮੰਨ ਲਓ ਉਹ ਉੱਦਮ ਕਰੀ ਜਾਂਦਾ ਹੈ, ਉੱਦਮ ਕਰੀ ਜਾਂਦਾ ਹੈ, ਪਰ ਉਹਦਾ ਉੱਦਮ ਜਿੰਨਾ ਵੀ ਹੈ ਉਹ ਸਾਰੇ ਮਾੜੇ ਰਸਤੇ 'ਤੇ ਹੈ, ਭੈੜੇ ਰਾਹ 'ਤੇ ਹੈ, ਨਤੀਜਾ ਕੀ ਬਣੇਗਾ? ਨਤੀਜਾ ਬਣੇਗਾ ਉਹ ਇਨਸਾਨ ਕਦੇ ਚੰਗਾ ਨਹੀਂ ਬਣ ਸਕਦਾ, ਕਦੇ ਵੀ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਨਸਾਨ ਉੱਦਮੀ ਨਹੀਂ ਹੈ, ਉੱਦਮੀ ਬਹੁਤ ਹੈ, ਯਤਨਸ਼ੀਲ ਬਹੁਤ ਹੈ, ਪਰ ਉਹਦੇ ਕੋਲ ਠੀਕ ਰਾਹ ਨਹੀਂ ਹੈ, ਰਸਤਾ ਗਲਤ ਹੈ। ਪਰ ਜਿਹੜੇ ਰਾਹ 'ਤੇ ਉਹ ਤੁਰਿਆ ਜਾਂਦਾ ਉਸ ਰਾਹ 'ਤੇ ਵੀ ਉਹ ਸਿਖਰ 'ਤੇ ਬੈਠਾ ਹੈ ਆਪਣੇ ਉੱਦਮ ਨਾਲ, ਕਹਿੰਦਾ ਮੈਂ ਉੱਦਮੀ ਬਹੁਤ ਹਾਂ। ਸਿਖਰ 'ਤੇ ਬੈਠਣ ਤੋਂ ਭਾਵ ਵੀ ਜਿਹੜੇ ਰਾਹ 'ਤੇ ਉਹ ਤੁਰਿਆ ਜਾਂਦਾ ਹੈ ਨਾ, ਮੰਦੇ ਰਾਹ 'ਤੇ, ਉਹ ਮੰਦੇ ਰਾਹ 'ਤੇ ਤੁਰਿਆ ਜਾਂਦਾ ਮੰਦੇ ਕਰਮਾਂ ਵਿੱਚ ਸਿਖਰ 'ਤੇ ਬੈਠਾ, ਕਹਿੰਦਾ ਮੇਰੇ ਨਾਲੋਂ ਵੱਡਾ ਕੋਈ ਨਹੀਂ, ਉੱਦਮੀ ਹੈ। ਉਹਦੇ ਕੋਲ ਸਹੀ ਦਿਸ਼ਾ ਸਹੀ ਰਸਤਾ ਨਹੀਂ। ਉਸੇ ਇਨਸਾਨ ਨੂੰ ਉਸ ਰਸਤੇ ਤੋਂ ਹਟਾ ਕੇ, ਉਹ ਰਾਹ ਤੋਂ ਹਟਾ ਕੇ ਉਹਨੂੰ ਚੰਗੇ ਰਾਹ 'ਤੇ ਲਾ ਲਈਏ, ਉੱਦਮ ਉਹਦੇ ਜੀਵਨ ਦਾ ਅੰਗ ਹੈ, ਉਹਦੀ ਜ਼ਿੰਦਗੀ ਦਾ ਅੰਗ ਹੈ, ਔਰ ਉਹ ਆਪਣੇ ਉੱਦਮ ਦੇ ਨਾਲ ਫਿਰ ਚੰਗੇ ਰਾਹ ਉੱਤੇ ਵੀ ਸਿਖਰ 'ਤੇ ਪਹੁੰਚਦਾ ਹੈ। ਉੱਦਮੀ ਤਾਂ ਬਹੁਤ ਹੈ, ਬਸ ਦਿਸ਼ਾ ਨਿਰਦੇਸ਼ ਦੀ ਲੋੜ ਹੈ। ਇਨਸਾਨ ਨੂੰ ਚੰਗੀ ਦਿਸ਼ਾ ਮਿਲ ਜਾਏ ਉਹ ਚੰਗੇ ਰਾਹ 'ਤੇ ਤੁਰ ਪਏ, ਮੰਦੀ ਮਿਲੀ ਉਹ ਮੰਦੇ ਰਾਹ 'ਤੇ ਤੁਰ ਪਿਆ, ਮੰਦੇ ਰਾਹ 'ਤੇ ਸਿਖਰ 'ਤੇ ਪਹੁੰਚ ਗਿਆ। ਉਸੇ ਇਨਸਾਨ ਨੂੰ ਚੰਗੀ ਦਿਸ਼ਾ ਮਿਲ ਜਾਏ, ਚੰਗੇ ਰਾਹ 'ਤੇ ਮਿਲ ਜਾਏ, ਚੰਗੇ ਰਾਹ 'ਤੇ ਤੁਰਦਾ ਮੰਜ਼ਿਲ ਤੱਕ ਪਹੁੰਚੇ। ਹੁਣ ਉਹ ਇਨਸਾਨ ਨੂੰ ਆਪਣੇ ਮਨ ਨਾਲ ਤੁਲਨਾ ਕਰ ਲਓ, ਕੀ ਸਾਡਾ ਮਨ ਉੱਦਮੀ ਨਹੀਂ ਹੈ? ਕਿੰਨਾ ਉੱਦਮੀ ਹੈ? ਬਾਪੂ ਜੀ ਦੀ ਬਾਣੀ ਪੜ੍ਹੋ, ਉੱਦਮੀ ਇੰਨਾ ਹੈ, ਮਾਲਕ ਕਹਿੰਦੇ ਇਹਦੇ ਜਿੰਨਾ ਉੱਦਮ ਕੋਈ ਕਰ ਨਹੀਂ ਸਕਦਾ, ਮਨ ਉੱਦਮੀ ਬਹੁਤ ਜੇ, ਮਨ ਜਿੰਨਾ ਉੱਦਮ ਕਿਸੇ ਕੋਲ ਨਹੀਂ, ਬਸ ਅਫਸੋਸ ਮਨ ਦਾ ਉੱਦਮ ਜਿੰਨਾ ਹੈ ਉਹ ਭੈੜੇ ਰਾਹ ਉੱਤੇ ਹੈ,
ਪੈੜੇ ਰਾਹ ਦੇ ਉੱਤੇ ਸ਼ਿਖਰ 'ਤੇ ਹੈ ਮਨ। ਬਾਣੀ ਪੜ੍ਹੋ, ਸਤਿਗੁਰੂ ਜੀ ਨੇ ਮਨ ਦਾ ਉੱਦਮ ਦੱਸਿਆ ਕਿਉਂਕਿ ਮਨ ਕੋਲ ਦਿਸ਼ਾ ਉਹ ਹੈ, ਮਨ ਕੋਲ ਰਾਹ ਉਹ ਹੈ। ਸਤਿਗੁਰੂ ਕਹਿੰਦੇ ਮਨ ਦੀ ਦਿਸ਼ਾ ਹੈ ਬੁਰੇ ਕਾਮ ਕਹੋ ਊਠ ਖਲੋਇਆ, ਉੱਦਮੀ ਹੈ ਨਾ, ਨਹੀਂ ਤੇ ਉੱਠਣਾ ਕਿਤੇ ਸੌਖਾ ਪਿਆ। ਹੁਣ ਜਿਹੜਾ ਮਨ ਬੁਰੇ ਕੰਮ ਲਈ ਉੱਠ ਖੜੋ ਰਿਹਾ, ਇਹਦਾ ਮਤਲਬ ਉਸ ਮਨ ਕੋਲ ਦਿਸ਼ਾ ਕੀ ਹੈ? ਬੁਰੀ। ਉਸ ਮਨ ਕੋਲ ਰਾਹ ਕੀ ਹੈ? ਮਾੜਾ। ਉਹਨੂੰ ਮੰਦੇ ਰਸਤੇ 'ਤੇ ਤੋਰਿਆ, ਇਸ ਕਰਕੇ ਉਹ ਮੰਦੇ ਮਾਰਗ ਦਾ ਪਾਂਧੀ ਹੈ। ਜਦੋਂ ਉਹਨੂੰ ਚੰਗੇ ਰਾਹ ਦੇ ਉੱਤੇ ਤੋਰਨ ਦੀ ਵਾਰੀ ਆਵੇ, ਉਦੋਂ ਉਹ ਕਹਿੰਦਾ ਇਹ ਰਸਤਾ ਮੇਰਾ ਹੈ ਹੀ ਨਹੀਂ, ਇਹ ਰਾਹ ਮੇਰਾ ਹੈ ਹੀ ਨਹੀਂ। ਕਿਉਂ? ਕਿਉਂਕਿ ਮਨ ਦੇ ਅੰਦਰ ਇਹ ਵਿਚਾਰ ਅਸੀਂ ਵਸਾ ਲਈ ਹੈ, ਮਨਾ ਤੂੰ ਮਾੜੇ ਰਾਹ 'ਤੇ ਹੀ ਤੁਰਨਾ ਹੈ। ਮਨ ਪੱਕ ਚੁੱਕਾ ਹੈ, ਮਨ ਪੱਕ ਚੁੱਕਾ ਹੈ। ਜੇ ਉੱਦਮ ਕਰ ਮਨ ਉੱਦਮ ਕਰਦਾ ਹੈ ਤਾਂ ਹੀ ਤੇ ਮਾੜੇ ਰਾਹ ਦੇ ਉੱਤੇ ਵੀ ਤੁਰਿਆ ਨਾ ਜੀ। ਜਿਹੜਾ ਉੱਦਮ ਕਰੇ ਹੀ ਨਾ ਉਹ ਤੇ ਤੁਰੇ ਹੀ ਨਾ। ਇੱਕ ਗੱਲ ਚੇਤਾ ਰੱਖੋ, ਇਨਸਾਨ ਸਰੀਰਕ ਤੌਰ 'ਤੇ ਅਵੇਸਲਾ ਹੋ ਸਕਦਾ ਹੈ, ਆਖੇ ਵੀ ਮੈਂ ਤੁਰਨਾ ਕੋਈ ਨਹੀਂ। ਮਨ ਕਦੇ ਅਵੇਸਲਾ ਨਹੀਂ, ਮਨ ਉੱਦਮੀ ਹੁੰਦਾ ਹੈ ਔਰ ਹਮੇਸ਼ਾ ਹੀ ਉੱਦਮੀ ਹੈ। ਬਸ ਇਹਦੇ ਕੋਲ ਉੱਦਮ ਦਾ ਰਸਤਾ ਠੀਕ ਹੋਣਾ ਚਾਹੀਦਾ। ਅਸੀਂ ਕਹਿੰਦੇ ਮਨ ਅਵੇਸਲਾ ਹੋ ਗਿਆ, ਮਨ ਅਵੇਸਲਾ ਸਾਨੂੰ ਤਾਂ ਲੱਗਦਾ ਕਿਉਂਕਿ ਮਨ ਚੰਗੇ ਰਾਹ 'ਤੇ ਤੁਰਨੋਂ ਅਵੇਸਲ ਹੈ, ਮਾੜੇ ਰਾਹ 'ਤੇ ਉੱਦਮੀ ਬੜਾ ਹੈ। ਤੇ ਮਨ ਕਦੇ ਵੀ ਅਵੇਸਲਾ ਨਹੀਂ, ਦੋਵਾਂ ਪਾਸਿਆਂ ਤੋਂ ਅਵੇਸਲਾ ਨਹੀਂ ਹੋ ਸਕਦਾ। ਇੱਕ ਬਚਨ ਸਤਿਗੁਰੂ ਦੀ ਬਾਣੀ ਪੜ੍ਹੋ, ਕਬੀਰ ਸਤਿਗੁਰ ਸੂਰਮੈ ਵਾਹਿਆ ਬਾਣ ਜੋ ਏਕ। ਕਿਹਦੇ ਵੱਲ ਵਾਹਿਆ? ਮਨ ਲਈ। ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਲੇਜੇ ਸ਼ੇਖ, ਮਨ ਥੱਲੇ ਸੁੱਟ ਲਿਆ, ਇਹਦਾ ਮਤਲਬ ਮਨ ਦੌੜ ਰਿਹਾ ਸੀ। ਦੋ ਬਚਨ ਨੇ ਜੀ ਬਾਣੀ 'ਚ। ਇੱਕ ਵਾਰੀ ਗੁਰੂ ਸਾਹਿਬ ਕਹਿੰਦੇ ਨੇ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਮਨ ਤੁਰਨੋਂ ਪਿੰਗਲਾ ਕਰਤਾ। ਕਹਿੰਦੇ ਤੁਰਨਾ ਨਹੀਂ, ਮਾਰਿਆ ਸਤਿਗੁਰ ਬਾਣ, ਗੁਰੂ ਨੇ ਬਾਣ ਮਾਰਿਆ। ਕਿਹੜਾ? ਸ਼ਬਦ ਦਾ। ਫਿਰ ਦੂਜਾ ਪੱਖ, ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਹਾਂ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ, ਇੱਕ ਪਾਸੇ ਪਿੰਗਲੇ ਨੂੰ ਤੋੜ ਰਹੇ ਨੇ। ਅਵਸਥਾ ਦੋਵੇਂ ਹੀ ਮਨਾਂ ਦੀਆਂ ਨੇ। ਇੱਕ ਵਾਰੀ ਕਹਿ ਰਹੇ ਨੇ ਮੇਰੇ ਮਨ ਨੂੰ ਗੁਰੂ ਨੇ ਪਿੰਗਲਾ ਕਰਤਾ, ਮਨ ਤੋਰਨੋਂ ਰੋਕ ਲਿਆ। ਇੱਕ ਵਾਰੀ ਕਹਿ ਰਹੇ ਨੇ ਮੇਰਾ ਮਨ ਪਿੰਗਲਾ ਸੀ, ਗੁਰੂ ਨੇ ਤੋਰਨ ਲਾਤਾ। ਸ਼ਬਦ ਦੇ ਪ੍ਰਕਰਨ ਦੋਵੇਂ ਵਾਰੀ ਵੱਖਰੇ ਨੇ। ਜਦੋਂ ਮੇਰੇ ਮਨ ਨੂੰ ਗੁਰੂ ਨੇ ਪਿੰਗਲਾ ਕੀਤਾ, ਉਦੋਂ ਮੇਰੇ ਮਨ ਨੂੰ ਪਿੰਗਲਾ ਕੀਤਾ ਮਾੜੇ ਰਾਹ ਤੋਂ, ਮਨਾ ਉੱਧਰ ਨਹੀਂ ਤੁਰਨਾ, ਚੰਗੇ ਰਾਹ 'ਤੇ ਤੁਰ। ਜਦੋਂ ਪਾਵੋਂ ਤੇ ਪਿੰਗਲ ਭਇਆ, ਪੈਰਾਂ ਤੋਂ ਪਿੰਗਲਾ ਹੋ ਗਿਆ, ਕੌਣ? ਮਨ, ਸਰੀਰ ਨਹੀਂ ਮਨ। ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਗੁਰੂ ਨੇ ਸ਼ਬਦ ਦਾ ਬਾਣ ਮਾਰਿਆ, ਮੇਰੇ ਮਨ ਦੇ ਪੈਰ ਪਿੰਗਲੇ ਹੋ ਗਏ, ਹੁਣ ਮਨ ਮਾੜੇ ਪਾਸੇ ਨਹੀਂ ਜਾਂਦਾ। ਜਿਹੜਾ ਮਨ ਮਾੜੇ ਪਾਸੇ ਨਹੀਂ ਜਾਂਦਾ ਉਹ ਮਨ ਉੱਦਮੀ ਹੋਇਆ, ਚੰਗੇ ਰਾਹ ਦਾ ਪਾਂਧੀ ਬਣ ਗਿਆ। ਉੱਥੇ ਕਹਾਂ ਪਿੰਗਲ ਪਰਬਤ ਪਾਰ ਪਰ, ਉੱਥੇ ਤੇ ਪਹਾੜ ਚੜਿਆ ਜਾਂਦਾ ਹੈ। ਕਿਹੜਾ ਪਹਾੜ ਚੜਿਆ ਜਾਂਦਾ? ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ,
ਕਬੀਰ ਮਨ ਉੱਥੇ ਤੁਰਿਆ ਜਾਂਦਾ ਹੁਣ। ਪਹਿਲਾਂ ਮਨ ਸੀ ਪਿੰਗਲਾ, ਕਿਹੜੇ ਪਾਸਿਓਂ? ਚੰਗੇ ਪਾਸਿਓਂ, ਮਾੜੇ ਰਾਹ ਤੇ ਅਤੇ ਉੱਦਮੀ ਬੜਾ ਸੀ। ਫਿਰ ਗੁਰੂ ਨੇ ਮਾਰਿਆ ਬਾਣ, ਇਹਨੂੰ ਕੀਤਾ ਮਾੜੇ ਰਾਹ ਤੋਂ ਪਿੰਗਲਾ, ਵੀ ਉੱਧਰ ਨਹੀਂ ਜਾਣਾ ਭਾਈ। ਹੁਣ ਇਹੀ ਮਨ ਮਾੜੇ ਰਸਤੇ ਤੇ ਤੁਰਨੋਂ ਹੋ ਗਿਆ ਪਿੰਗਲਾ, ਪਹਿਲਾਂ ਭੱਜਿਆ ਜਾਂਦਾ ਸੀ, ਹੁਣ ਤੁਰਿਆ ਵੀ ਨਹੀਂ ਜਾਂਦਾ। ਉਹੀ ਮਨ ਜਿਹੜਾ ਚੰਗੇ ਰਾਹ ਵਾਲੇ ਪਾਸੇ ਤੋਂ ਪਿੰਗਲਾ ਸੀ, ਉਹ ਮਨ ਹੁਣ ਔਕਟ ਘਾਟੀ ਚੜ੍ਹਨ ਲੱਗ ਪਿਆ ਹੈ। ਮਨ ਮਨ ਨੂੰ ਅਸੀਂ ਉੱਦਮੀ ਕਿਹੜੇ ਪਾਸੇ ਕਰਨੇ? ਮਨ ਨੂੰ ਉੱਦਮੀ ਕਿਹੜੇ ਪਾਸੇ ਕਰਨਾ? ਵੇਖੋ, ਸਰੀਰ ਦੀ ਐਨਰਜੀ ਹੈ, ਸਰੀਰ ਵਿੱਚ ਊਰਜਾ ਹੈ, ਅਸੀਂ ਉਸ ਊਰਜਾ ਦੀ ਵਰਤੋਂ ਕਰਨੀ ਹੀ ਹੈ। ਇਹ ਨਹੀਂ ਕਿ ਅਸੀਂ ਕਰਾਂਗੇ, ਨਹੀਂ। ਰੋਜ਼ ਹਰ ਪਲ ਸਾਡੀ ਬਾਡੀ ਐਨਰਜੀ ਜਨਰੇਟ ਕਰ ਰਹੀ ਹੈ, ਊਰਜਾ ਸਾਡੇ ਅੰਦਰ ਪੈਦਾ ਹੋ ਰਹੀ, ਹਰ ਪਲ ਹੋ ਰਹੀ ਹੈ, ਔਰ ਅਸੀਂ ਉਸ ਊਰਜਾ ਦੀ ਵਰਤੋਂ ਵੀ ਕਰ ਰਹੇ ਹਾਂ। ਜਿਹੜੀ ਊਰਜਾ ਸਾਡੇ ਸਰੀਰ ਵਿੱਚ ਬਣ ਰਹੀ ਹੈ, ਅਸੀਂ ਉਸ ਊਰਜਾ ਦੀ ਵਰਤੋਂ ਵੀ ਕਰ ਰਹੇ ਹਾਂ। ਹੁਣ ਜਾਂ ਤੇ ਉਸ ਊਰਜਾ ਦੀ ਵਰਤੋਂ ਕਰਦੇ ਹਾਂ ਅਸੀਂ ਸਾਰੀ ਗਵਾਈ ਚੱਲੀਏ, ਵਰਤੋਂ ਤੇ ਤਾਂ ਵੀ ਹੋ ਰਹੀ ਹੈ, ਤੇ ਜਾਂ ਅਸੀਂ ਉਸ ਊਰਜਾ ਨੂੰ ਚੰਗੇ ਪਾਸੇ ਲਾ ਲਈਏ, ਵਰਤੋਂ ਤਾਂ ਵੀ ਹੋ ਰਹੀ ਹੈ। ਊਰਜਾ ਤੇ ਖਰਚ ਹੋਵੇਗੀ, ਭਾਵੇਂ ਚੰਗੇ ਪਾਸੇ ਲਾ ਲਓ ਤੇ ਭਾਵੇਂ ਮੰਦੇ ਪਾਸੇ। ਜੇ ਸਰੀਰ ਵਿੱਚ ਊਰਜਾ ਬਣ ਰਹੀ ਹੈ, ਉਸ ਊਰਜਾ ਦੀ ਅਸੀਂ ਵਰਤੋਂ ਵੀ ਕਰ ਰਹੇ ਹਾਂ, ਉਹ ਸਾਡੇ ਉੱਤੇ ਨਿਰਭਰ ਕਰਦਾ ਅਸੀਂ ਵਰਤੋਂ ਚੰਗੇ ਪਾਸੇ ਕਰਨੀ ਕਿ ਮਾੜੇ ਪਾਸੇ ਕਰਨੀ। ਜੇ ਚੰਗੇ ਪਾਸੇ ਕਰਾਂਗੇ ਉਹਦੀ ਵਰਤੋਂ ਚੰਗੀ ਹੋ ਜਾਣੀ, ਜੇ ਮਾੜੇ ਪਾਸੇ ਕਰਾਂਗੇ ਤੇ ਉਹਦੀ ਵਰਤੋਂ ਤਾਂ ਵੀ ਹੋ ਜਾਣੀ, ਖਰਚ ਉਹਨੇ ਤਾਂ ਵੀ ਹੋ ਜਾਣਾ। ਹੁਣ ਸਰੀਰ ਵਿੱਚ ਊਰਜਾ ਪੈਦਾ ਹੋਈ, ਮੈਂ ਚੰਗੇ ਵਿਚਾਰਾਂ ਵਿੱਚ ਲਾਵਾਂ, ਚੰਗੇ ਕਰਮਾਂ ਵਿੱਚ ਲਾਵਾਂ, ਮੇਰੀ ਖਰਚ ਹੋਈ ਊਰਜਾ ਮੈਨੂੰ ਪਛਤਾਵਾ ਨਹੀਂ ਦਏਗੀ ਕਿ ਮੈਂ ਅੱਜ ਆਪਣੀ ਸਾਰੀ ਊਰਜਾ ਖਰਾਬ ਕਰ ਲਈ, ਅੱਜ ਮੇਰੀ ਸਾਰੀ ਊਰਜਾ ਵਿਅਰਥ ਗਈ, ਮੈਂ ਮੰਦੇ ਪਾਸੇ ਤੁਰਿਆ, ਪਛਤਾਵਾ ਨਹੀਂ ਹੋਏਗਾ। ਇਹੀ ਮਨ, ਇਹੀ ਸਰੀਰ, ਜਦੋਂ ਊਰਜਾ ਪੈਦਾ ਹੋਈ ਅਸੀਂ ਇਹਨੂੰ ਮੰਦੇ ਪਾਸੇ ਲਾ ਲਿਆ, ਚੱਲ ਭਾਈ। ਜਿਵੇਂ ਊਰਜਾ ਪੈਦਾ ਹੋਈ, ਬੋਲਣ ਵਿੱਚ ਸਾਡੇ ਸਰੀਰ ਦੀ ਊਰਜਾ ਲੱਗ ਰਹੀ ਹੈ, ਮੈਂ ਰੱਬ ਦੀ ਬਾਣੀ ਪੜ੍ਹਦਾ, ਗੁਰੂ ਦੀ ਬਾਣੀ ਪੜ੍ਹਦਾ, ਊਰਜਾ ਤਾਂ ਵੀ ਲੱਗੇਗੀ। ਮੈਂ ਅਪਸ਼ਬਦ ਬੋਲਣ ਲੱਗ ਜਾਂ, ਊਰਜਾ ਤਾਂ ਵੀ ਜਾਏਗੀ, ਤਾਂ ਵੀ ਖਰਚ ਹੋਏਗੀ। ਮੈਂ ਕਿਸੇ ਨੂੰ ਵੇਖ ਕੇ ਗਾਲਾਂ ਕੱਢਣ ਲੱਗ ਜਾਂ, ਅਪਸ਼ਬਦ ਬੋਲਣ ਲੱਗ ਜਾਂ, ਊਰਜਾ ਤਾਂ ਵੀ ਘੱਟ ਰਹੀ ਹੈ। ਮੈਂ ਕਿਸੇ ਰੱਬੀ ਪਿਆਰੇ ਨੂੰ ਵੇਖ ਕੇ ਅਤੇ ਉਹਦੇ ਨਾਲ ਚੰਗੀਆਂ ਬਾਤਾਂ ਸੰਤ ਮਿਲਿਆ ਕਿ ਸੁਣੀਆਂ ਕਹੀਏ ਵਾਲਾ ਮੈਂ ਸਿਧਾਂਤ ਅਪਣਾ ਲਵਾਂ, ਊਰਜਾ ਤਾਂ ਵੀ ਖਰਚ ਹੋ ਰਹੀ। ਜੇ ਮੈਂ ਇਸੇ ਬਾਡੀ ਨੂੰ ਚੰਗੇ ਕਰਮ ਵਾਲੇ ਪਾਸੇ, ਚੰਗੇ ਕੰਮ ਵਾਲੇ ਪਾਸੇ ਲਾ ਲਾਂ, ਊਰਜਾ ਤਾਂ ਵੀ ਖਰਚ ਹੋਣੀ। ਇਸੇ ਨੂੰ ਮੈਂ ਮਾੜੇ ਪੰਧ ਵਾਲੇ ਪਾਸੇ, ਮਾੜੇ ਕਰਮਾਂ ਵਾਲੇ ਪਾਸੇ ਲਾ ਲਾਂ, ਊਰਜਾ ਤਾਂ ਵੀ ਖਰਚ ਹੋਣੀ। ਮਨ ਦੀ ਵੀ ਦਸ਼ਾ ਬਿਲਕੁਲ ਇਸੇ ਤਰ੍ਹਾਂ ਦੀ ਹੈ, ਮਨ ਨੇ ਤੁਰਨਾ ਹੀ ਤੁਰਨਾ ਹੈ, ਮਨ ਸਟਿਲ ਨਹੀਂ ਰਹਿ ਸਕਦਾ, ਮਨ ਟਿਕ ਨਹੀਂ ਸਕਦਾ, ਮਨ ਨੂੰ ਮਾਰਗ ਚਾਹੀਦਾ ਚੱਲਣ ਵਾਸਤੇ। ਹੁਣ ਸਾਡੇ 'ਤੇ ਨਿਰਭਰ ਕਰਦਾ ਅਸੀਂ ਮਨ ਨੂੰ ਕਿਹੜੇ ਰਾਹ 'ਤੇ ਤੋਰਨਾ ਹੈ। ਜੇ ਅਸੀਂ ਉਹਨੂੰ ਚੰਗਾ ਰਾਹ ਦੇ ਦਾਂਗੇ, ਮਨ ਚੰਗੇ ਰਾਹ 'ਤੇ ਤੁਰ ਪਏਗਾ, ਜੇ ਅਸੀਂ ਮਾੜਾ ਦੇ ਦਾਂਗੇ ਫਿਰ ਮਨ ਮਾੜੇ 'ਤੇ ਤੁਰਿਆ ਜਾਏਗਾ, ਕਿਉਂਕਿ ਮਨ ਊਰਜਾ ਦਾ ਹੀ ਪ੍ਰਤੀਕ। ਜੇ ਊਰਜਾ ਕਦੇ ਵੀ ਸਥਿਰ ਨਹੀਂ ਰਹਿੰਦੀ, ਜਿਹੜੀ ਊਰਜਾ ਪੈਦਾ ਹੋਏਗੀ ਉਸ ਊਰਜਾ ਨੇ ਕਿਤੇ ਨਾ ਕਿਤੇ ਖਰਚ ਹੋਣਾ ਹੀ ਹੈ। ਅਤੇ ਮਨ ਜਿੰਨਾ ਤਾਕਤਵਰ, ਮਨ ਜਿੰਨਾ ਬਲਵਾਨ, ਮਨ ਜਿੰਨਾ ਸ਼ਕਤੀਸ਼ਾਲੀ ਦੂਜਾ ਕੋਈ ਨਹੀਂ। ਮਨ ਬੜਾ ਬਲਵਾਨ, ਕਿਉਂ ਕਿਉਂ ਬਲਵਾਨ ਹੈ? ਕਿਉਂਕਿ ਮਨ ਰੱਬ ਦੀ ਅੰਸ਼ ਹੈ। ਪੜ੍ਹਦੇ ਹਾਂ ਨਾ, ਕਹੋ ਕਬੀਰ ਇਹ ਰਾਮ ਕੀ ਅੰਸ਼। ਰੱਬ ਸਭ ਤੋਂ ਕੀ ਹੈ? ਬਲਵਾਨ। ਸਾਡਾ ਮਨ ਕਮਜ਼ੋਰ ਹੋ ਸਕਦਾ? ਕਦੇ ਬੈਠ ਕੇ ਵਿਚਾਰੋ, ਜੇ ਰੱਬ ਸਭ ਤੋਂ ਸਰਬ ਕਲਾ ਸਮਰੱਥ ਹੈ, ਪਰਮੇਸ਼ਰ ਸਰਬ ਕਲਾ ਸਮਰੱਥ, ਮਨ ਕੀ ਹੈ? ਉਹਦੀ ਅੰਸ਼। ਮਨ ਕੀ ਹੋਇਆ? ਸਰਬ ਕਲਾ ਸਮਰੱਥ। ਮਨ ਵੀ ਬਲਵਾਨ ਹੈ, ਮਨ ਨੂੰ ਕੋਈ ਨਹੀਂ ਹਰਾ ਸਕਦਾ।
ਅਕਾਲ ਪੁਰਖ ਨੂੰ ਕੋਈ ਨਹੀਂ ਹਰਾ ਸਕਦਾ, ਫਿਰ ਮਨ ਨੂੰ ਕੌਣ ਹਰਾ ਸਕਦਾ ਜੀ? ਮਨ ਬੜਾ ਸ਼ਕਤੀਸ਼ਾਲੀ ਜੇ, ਜਿਵੇਂ ਆਪਾਂ ਇਉਂ ਕਹਿ, ਗੁਰੂ ਸਾਹਿਬ ਨੇ ਮਾਤਾ ਪੈਸਾ ਕਿਹਾ ਨਾ ਮਨ ਨੂੰ, ਹੁਣ ਮਾਤੇ ਭੈਂਸੇ ਨੂੰ, ਮਸਤੇ ਹੋਏ ਭੈਂਸੇ ਨੂੰ ਅਸੀਂ ਹਰਾ ਥੋੜ੍ਹੀ ਸਕਦੇ ਹਾਂ, ਬਸ ਕਾਬੂ ਕਰ ਸਕਦੇ ਹਾਂ। ਉਹੀ ਭੈਂਸਾ ਅਮੋੜ ਹੋਵੇ, ਉਹ ਸਾਰਾ ਕੁਝ ਬਰਬਾਦ ਕਰੇਗਾ, ਉਜਾੜੇਗਾ। ਉਹੀ ਭੈਂਸਾ ਸਾਡੇ ਅੰਡਰ ਕੰਟਰੋਲ ਆ ਜਾਏ, ਸਾਡੇ ਕਾਬੂ 'ਚ ਆ ਜਾਏ, ਅਸੀਂ ਜਿੰਨੇ ਮਰਜ਼ੀ ਕਾਰਜ ਸਵਾਰ ਲਈਏ। ਗੁਰੂ ਸਾਹਿਬ ਨੇ ਮਨ ਨੂੰ ਮਾਤਾ ਭੈਂਸਾ ਅਮੂਹਾ ਜਾਏ ਕੁੱਦ ਕੁੱਦ ਚਰੈ ਰਸਾਤਲ ਪਾਏ ਕਿਹਾ। ਉਹੀ ਭੈਂਸਾ ਅਮੋੜ ਹੈ, ਉਹਨੂੰ ਜ਼ਮੀਨ, ਉਹਨੂੰ ਪੈਲੀ 'ਚ ਛੱਡ ਦਿਓ, ਖੇਤਾਂ 'ਚ ਛੱਡ ਦਿਓ, ਫਸਲ ਵਿੱਚ ਛੱਡ ਦਿਓ, ਉਹਨੇ ਖਾਣੀ ਘੱਟ, ਚਰਨੀ ਘੱਟ, ਉਜਾੜਨੀ ਵੱਧ ਹੈ। ਉਸੇ ਭੈਂਸੇ ਨੂੰ ਨਕੇਲ ਪਾ ਕੇ ਆਪਣੇ ਕਾਬੂ 'ਚ ਕਰ ਲਓ, ਉਹ ਫਸਲ ਖਾਵੇਗਾ ਨਹੀਂ, ਉਜਾੜੇਗਾ ਨਹੀਂ, ਉਹ ਫਸਲ ਸਾਡੀ ਸਾਡੇ ਨਾਲ ਉਹਨੂੰ ਸੰਭਾਲਣ ਵਿੱਚ ਸਹਾਇਤਾ ਕਰੇਗਾ, ਉਹ ਸਾਡੀ ਸਹਾਇਤਾ ਕਰੇਗਾ, ਜ਼ਮੀਨ ਨੂੰ ਵਾਹੁਣ ਦੇ ਵਿੱਚ ਉਹ ਸਹਾਇਤਾ ਕਰੇਗਾ, ਸਾਡੇ ਨਾਲ ਭਾਰ ਢੋਣ ਵਿੱਚ ਜਿੰਨੀ ਮਰਜ਼ੀ ਵਰਤੋਂ ਕਰ ਲਓ। ਮਨ ਅਮੋੜ ਹੈ, ਜਿੱਦਣ ਗੁਰੂ ਦੇ ਸ਼ਬਦ ਦੀ ਨਕੇਲ ਪਾ ਕੇ ਮਨ ਕਾਬੂ 'ਚ ਕਰ ਲਾਂਗੇ, ਮਨ ਉਦਣ ਵੀ ਐਨਰਜੀ ਵਾਲਾ ਹੈ, ਉਦਣ ਵੀ ਮਨ ਨੂੰ ਅਸੀਂ ਹਰਾ ਨਹੀਂ ਸਕਦੇ। ਬਸ ਇੰਨਾ, ਜਿੱਦਣ ਮਨ ਨੂੰ ਗੁਰੂ ਦੇ ਸ਼ਬਦ ਦੀ ਨਕੇਲ ਪਾ ਲਾਂਗੇ, ਉਦਣ ਮਨ ਚੰਗੇ ਪਾਸੇ ਆਪਣੀ ਊਰਜਾ ਲਾਉਣ ਲੱਗ ਜਾਏਗਾ, ਉਦਣ ਮਨ ਦੀ ਤਾਕਤ ਚੰਗੇ ਪਾਸੇ ਹੋਏਗੀ। ਮਨ ਸ਼ਕਤੀਸ਼ਾਲੀ ਹੈ, ਸਰਬ ਕਲਾ ਸਮਰੱਥ ਹੈ, ਬਸ ਇਹਨੂੰ ਗੁਰੂ ਦੇ ਸ਼ਬਦ ਦੀ ਨਕੇਲ ਪਾਉਣੀ ਹੈ। ਜਿੱਦਣ ਪਾ ਲਾਂਗੇ, ਉਦਣ ਸਾਡੇ ਕਾਬੂ ਵਿੱਚ ਹੋਏਗਾ। ਇਸ ਲਈ ਗੁਰੂ ਸਾਹਿਬ ਨੇ ਜੀ ਸਭ ਤੋਂ ਪਹਿਲਾਂ ਅੱਜ ਬਚਨ ਕੀਤੇ, ਮੇਰਾ ਮਨ, ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਉਹ ਮਨਾ ਦੁਨੀਆ ਦੀ ਪ੍ਰੀਤ ਛੱਡ, ਜੇ ਪ੍ਰੀਤ ਲਾਉਣੀ ਹੈ ਤਾਂ ਫਿਰ ਗੁਰੂ ਨਾਲ ਲਾ। ਜੇ ਮਨਾ ਪ੍ਰੇਮ ਬਣਾਉਣਾ ਨਾ, ਆ ਦੁਨੀਆ ਦੀ ਪ੍ਰੀਤ ਛੱਡ, ਜਿਸ ਪਾਸੇ ਤੂੰ ਪ੍ਰੀਤ ਲਾਈ ਬੈਠਾ, ਇਹ ਪ੍ਰੀਤ ਹਮੇਸ਼ਾ ਤੈਨੂੰ ਨਿਰਾਸ਼ ਕਰੇਗੀ, ਹਮੇਸ਼ਾ ਨਿਰਾਸ਼ ਕਰੇਗੀ। ਜੇ ਪ੍ਰੀਤ ਲਾਉਣੀ ਹੈ ਤਾਂ ਫਿਰ ਪਰਮੇਸ਼ਰ ਨਾਲ ਲਾ, ਜਿੱਥੇ ਆ ਕੇ ਤੈਨੂੰ ਕਦੇ ਵੀ ਅਫਸੋਸ ਨਾ ਹੋਵੇ, ਤੇ ਤੂੰ ਫਕਰ ਨਾਲ ਕਹਿ ਸਕੇ, ਸਾਚੀ ਪ੍ਰੀਤ ਹਮ ਤੁਮ ਸਿਓ ਜ਼ੋਰੀ, ਤੁਮ ਸਿਓ ਜ਼ੋਰ ਅਵਰ ਸੰਗ ਤੋਰੀ। ਮਾਲਕਾ, ਜਿੱਦਣ ਦੀ ਮੈਂ ਪ੍ਰੀਤ ਤੇਰੇ ਨਾਲ ਲਾਈ ਹੈ ਨਾ, ਉਸ ਦਿਨ ਤੋਂ ਹੁਣ ਕਿਸੇ ਹੋਰ ਨਾਲ ਪ੍ਰੀਤ ਲਈ ਵਿਚਾਰ ਵੀ ਮਨ ਵਿੱਚ ਪੈਦਾ ਨਹੀਂ ਹੋਵੇ, ਕਿਉਂਕਿ ਮਨ ਨੂੰ ਮਨ ਦੀ ਅੰਸ਼ ਮਿਲ ਗਈ, ਮਨ ਨੂੰ ਮਨ ਦਾ ਮੂਲ ਮਿਲ ਗਿਆ, ਰਾਹ ਮਿਲ ਗਿਆ ਮਨ ਨੂੰ। ਸਤਿਗੁਰੂ ਆਖਦੇ, ਕਹਿੰਦੇ ਮੇਰਾ ਮਨ, ਮੇਰਾ ਮਨ ਸਤਿਗੁਰੂ ਪ੍ਰੀਤ ਲਗਾਈ ਰਾਮ। ਹਰ ਹਰ ਹਰ ਹਰ ਨਾਮ ਮੇਰਾ ਮਨ ਵਸਾਈ ਰਾਮ। ਕਹਿੰਦੇ ਮੇਰੇ ਮਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਵਸ ਗਿਆ। ਪ੍ਰੀਤ 'ਤੇ ਲੱਗੇ, ਪ੍ਰੇਮ 'ਤੇ ਬਣੇ ਮਨ ਦਾ, ਬਖਸ਼ਣਾ ਤੇ ਗੁਰੂ ਨੇ ਹੈ। ਮਨ ਨੂੰ ਬਖਸ਼ਣਾ ਗੁਰੂ ਨੇ ਹੈ। ਇੱਕ ਵਚਨ ਜੀ ਆਪਾਂ ਇੱਥੇ ਗੁਰੂ ਸਾਹਿਬ ਦਾ ਹੋਰ ਸਾਂਝਾ ਕਰ ਲਈਏ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਬਲ ਛੁੱਟ ਕੇ ਉਹ ਬੰਧਨ ਪਰੇ। ਜਿੰਨਾ ਮਰਜ਼ੀ ਕੋਈ ਬਲਵਾਨ ਹੋਵੇ ਜੀ, ਜਿੰਨਾ ਮਰਜ਼ੀ ਉਹਨੂੰ ਬੰਨ ਲਓ, ਔਰ ਬੰਨੂ ਵੀ ਇਸ ਤਰੀਕੇ ਨਾਲ ਵੀ ਉਹਦੀ ਤਾਕਤ ਕੰਮ ਹੀ ਨਾ ਆਵੇ। ਬਲਵਾਨ ਹੋਵੇ ਇਨਸਾਨ, ਕੀ ਆਖਦਾ, ਮੇਰੀਆਂ ਲੱਤਾਂ ਵਿੱਚ ਬਲ ਬਹੁਤ ਹੈ, ਮੇਰੀਆਂ ਬਾਹਾਂ ਵਿੱਚ ਬਲ ਬਹੁਤ ਹੈ, ਲੱਤਾਂ ਵੀ ਬੰਨ ਲਈਆਂ, ਬਾਹਾਂ ਵੀ ਬੰਨ ਲਈਆਂ, ਮਤਲਬ ਉਹਨੂੰ ਪੀੜ ਲਿਆ ਚੰਗੇ ਢੰਗ ਨਾਲ, ਹੁਣ ਹੁਣ ਉਹਦੀ ਤਾਕਤ ਕਿਸ ਕੰਮ ਹੈ, ਉਹ ਤੇ ਬੰਧਨ ਵਿੱਚ ਪਿਆ। ਹੁਣ ਉਹਨੂੰ ਕਹੀਏ ਵੀ ਦੱਸ ਕੀ ਉਪਾਅ ਕਰਦਾ, ਉਹ ਕਹਿੰਦਾ ਹੁਣ ਮੈਂ ਇੱਕ ਵਾਰੀ ਮੈਨੂੰ ਖੋਲ ਕੇ ਵੇਖ,
ਤੈਨੂੰ ਮੈਂ ਫੇਰ ਦੱਸੂ ਵੀ ਮੈਂ ਕਿੱਡਾ ਬਲਵਾਨ ਆ, ਪਰ ਹੁਣ ਮੈਂ ਲਾਚਾਰ ਆ ਕਿਉਂਕਿ ਤੂੰ ਮੈਨੂੰ ਬੰਨਿਆ ਹੈ, ਹੁਣ ਮੈਂ ਲਾਚਾਰ ਆ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕੋਈ ਉਪਾਅ ਨਹੀਂ ਕਿਉਂਕਿ ਲਾਚਾਰ ਹੈ। ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋਹ ਸਹਾਏ। ਫਿਰ ਅੱਗੇ ਚੱਲੋ, ਬਲ ਹੋਵਾ ਪਰ ਕਦੋਂ ਬੰਧਨ ਛੁੱਟੇ, ਬੰਧਨ ਪਏ ਉਹਦਾ ਕੋਈ ਉੱਦਮ ਕੰਮ ਨਹੀਂ ਆਇਆ। ਗੁਰੂ ਸਾਹਿਬ ਕਹਿੰਦੇ ਕਛੂ ਨਾ ਹੋਤ ਉਪਾਏ, ਕੋਈ ਉਪਾਅ ਨਹੀਂ ਚੱਲਿਆ, ਉਹਦੇ ਬੰਧਨ ਖੋਲਤੇ। ਲੱਤਾਂ ਤੋਂ ਬਾਹਾਂ ਤੋਂ ਬੰਨਿਆ ਸੀ ਨਾ, ਇੱਦਾਂ ਕਹਿ ਲਓ ਵੀ ਕਲੀਆਂ ਉਹਦੀਆਂ ਨਾ ਬਾਹਾਂ ਖੋਲਤੀਆਂ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਲੱਤਾਂ ਮੈਂ ਆਪੇ ਖੋਲ ਲੈਣੀਆਂ, ਹੁਣ ਸਭ ਕੁਛ ਹੋਤ ਉਹ ਪਾਏ। ਕਿਉਂਕਿ ਉਹਨੂੰ ਇੱਕ ਆਜ਼ਾਦੀ ਮਿਲ ਗਈ, ਉਹਨੂੰ ਖਲਾਸੀ ਮਿਲ ਗਈ। ਮਾਲਕ ਕਹਿੰਦੇ ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਮਨ ਬਲੀ ਹੈ, ਮਨ ਬਹੁਤ ਬਲੀ ਹੈ, ਮਨ ਨੂੰ ਬੰਨਣਾ ਵੀ ਹੈ, ਪਰ ਅਫਸੋਸ ਇਸ ਗੱਲ ਦਾ ਵੀ ਮਨ ਨੂੰ ਬੰਨਿਆ ਪਤਾ ਕਿੰਨੇ ਹੋਇਆ, ਮਾੜੀ ਸੰਗਤ ਨੇ। ਹੁਣ ਮਨ ਜਾਂਦਾ ਕਿੱਥੇ ਹੈ, ਜਿੱਥੇ ਉਹ ਖਿੱਚ ਕੇ ਲਿਜਾਂਦੀ ਹੈ। ਮਨ ਨੂੰ ਬੰਨਿਆ ਹੋਇਆ ਸੰਸਾਰਕ ਧੰਦਿਆਂ ਤੇ ਝਮੇਲਿਆਂ ਨੇ, ਮਨ ਜਾਂਦਾ ਕਿੱਥੇ ਹੈ, ਜਿੱਥੇ ਉਹ ਲੈ ਕੇ। ਹੁਣ ਜਿੰਨੇ ਬੰਨਿਆ ਉਹ ਹੀ ਲੈ ਕੇ ਜਾਏਗਾ ਨਾ, ਜੇ ਉਹ ਦੂਜੇ ਪਾਸੇ ਜਾਵੇ ਵੀ ਉਹਨੇ ਖਿੱਚ ਕੇ ਫੇਰ ਆਪਣੇ ਵੱਲ ਕਰ ਲੈਣਾ। ਕਦੇ ਵੀ ਵੇਖ ਲਓ, ਮਨ ਚੰਗੇ ਪਾਸੇ ਜਾਣ ਦੀ ਗੱਲ ਕਰੇ ਉਹਨੂੰ ਫੇਰ ਖਿੱਚ ਲੈ। ਆਪਾਂ ਬਾਣੀ ਪੜ੍ਹਨ ਲੱਗਦੇ ਹਾਂ, ਮਨ ਦੇ ਵਿੱਚ ਵਿਚਾਰ ਪੈਦਾ ਹੋਈ ਆ ਜੇ ਆਪਾਂ ਚੰਗੇ ਪਾਸੇ ਜਾਣਾ, ਕਹਿੰਦਾ ਗੁਟਕਾ ਸਾਫ ਫੜ, ਗੁਟਕਾ ਸਾਫ ਫੜ ਲਿਆ। ਕਹਿੰਦਾ ਜਪ ਜੀ ਦੀ ਬਾਣੀ ਪੜ੍ਹਨੀ ਆ, ਪੜ੍ਹਨ ਲੱਗਿਆ ਨਾਲ ਹੀ ਮਨ ਦੇ ਅੰਦਰ ਮਾੜੀਆਂ ਵਿਚਾਰਾਂ ਖਿੱਚ ਖਿੱਚ ਕੇ ਆਪਦੇ ਵੱਲ ਲੈ ਕੇ ਜਾਂਦੀਆਂ ਲਿਜਾਂਦੀਆਂ। ਕਦੇ ਵੀ ਪਰਖ ਕੇ ਵੇਖ ਲਓ, ਅਨੁਭਵ ਕਰਕੇ ਵੇਖ ਲਓ। ਆਮ ਕਰਕੇ ਸਵਾਲ ਹੁੰਦਾ ਸਾਡੇ ਮਨਾਂ ਦਾ, ਜੀ ਅਸੀਂ ਜਦੋਂ ਨਿਤਨੇਮ ਕਰਨ ਲੱਗਦੇ ਹਾਂ ਸਾਡੇ ਮਨ ਦੇ ਅੰਦਰ ਮਾੜੀਆਂ ਵਿਚਾਰਾਂ ਆਉਣ ਲੱਗ ਜਾਂਦੀਆਂ, ਕਿਉਂ ਰੋਕੀਏ ਕਿਵੇਂ ਜੀ? ਆਉਂਦੀਆਂ ਤਾਂ ਨੇ ਕਿਉਂਕਿ ਮਨ ਨੂੰ ਬੰਨਿਆ ਉਹਨਾਂ ਨੇ ਹੋਇਆ। ਮਨ ਸਾਡਾ ਯਤਨ ਕਰਦਾ ਚੰਗੇ ਪਾਸੇ ਤੁਰਾਂ, ਪਰ ਨਾਲ ਹੀ ਉਹ ਮੰਦੀ ਸੰਗਤ ਮਾੜੀਆਂ ਵਿਚਾਰਾਂ ਐਸਾ ਰੱਸੀ ਨੂੰ ਖਿੱਚਦੀਆਂ, ਮਨ ਫਿਰ ਉੱਥੇ ਹੀ ਜਾਂਦਾ। ਉਹ ਫਿਰ ਤੁਸੀਂ ਕਦੇ ਵੀ ਵੇਖੋ ਜੀ, ਮਨ ਬਾਣੀ ਨਾ ਪੜ੍ਹੇ, ਅਸੀਂ ਗੁਟਕਾ ਸਾਹਿਬ ਨਹੀਂ ਫੜਿਆ ਹੈ ਨਾ, ਨਹੀਂ ਬਾਣੀ ਪੜ੍ਹਨ ਲੱਗੇ, ਮਨ ਦੇ ਵਿੱਚ ਕਦੇ ਵੀ ਪਿਛਲੇ ਖਿਆਲ ਨਹੀਂ ਆਉਂਦੇ, ਕਦੇ ਵੀ। ਮਨ ਸਗੋਂ ਨਵੀਆਂ ਵਿਉਂਤਾਂ ਬਣਦਾ ਹੈ। ਕਦੇ ਵੀ ਪਰਖ ਕੇ ਵੇਖਿਓ, ਜਦੋਂ ਅਸੀਂ ਆਪਣੇ ਮਨ ਨੂੰ ਇਕਾਗਰ ਕਰਨ ਦਾ ਯਤਨ ਨਹੀਂ ਕਰ ਰਹੇ ਨਾ, ਉਦੋਂ ਮਨ ਬੁਣਦਾ ਨਵੇਂ ਖਿਆਲ। ਜਦੋਂ ਅਸੀਂ ਮਨ ਨੂੰ ਇਕਾਗਰ ਕਰਨ ਦਾ ਯਤਨ ਕਰਨ ਲੱਗ ਜਾਂਦੇ ਹਾਂ, ਉਦੋਂ ਮਨ ਨਵੇਂ ਖਿਆਲ ਨਹੀਂ ਬੁਣਦਾ, ਉਦੋਂ ਮਨ ਪੁਰਾਣੇ ਖਿਆਲਾਂ 'ਚ ਡੋਬਦਾ। ਫਿਰ ਜਿਹੜੇ ਕਰਮ 10-10 ਸਾਲ ਪਹਿਲਾਂ, 15-15 ਸਾਲ ਪਹਿਲਾਂ ਕੀਤੇ ਹੁੰਦੇ ਨਾ, ਉਹ ਵੀ ਸਾਹਮਣੇ ਆਈ ਜਾਂਦੇ। ਕਿਉਂ? ਕਿਉਂਕਿ ਮਨ ਨੂੰ ਉਹਨਾਂ ਨੇ ਬੰਨਿਆ ਹੋਇਆ। ਉਪਾਅ ਕਿੱਥੋਂ ਚੱਲੇ? ਬਸ ਇਸੇ ਬੰਨੇ ਹੋਏ ਮਨ ਨੂੰ ਛਡਾਉਣਾ ਹੈ, ਇਸ ਬੰਨੇ ਮਨ ਨੂੰ ਇਸ ਪਾਸਿਓਂ ਛਡਾ ਕੇ ਤੇ ਇਸੇ ਮਨ ਨੂੰ ਗੁਰੂ ਅੱਗੇ ਰੱਖ ਕੇ ਕਹਿਣਾ, ਸਤਿਗੁਰੂ ਇਹਨੂੰ ਤੂੰ ਬੰਨ ਲਾ।
ਮੈਂ ਆਪਣੇ ਮਨ ਨੂੰ ਹੁਣ ਮਾੜੀ ਸੰਗਤ ਵਿੱਚ ਬੰਨਣਾ ਨਹੀਂ ਚਾਹੁੰਦਾ। ਮੇਰੇ ਮਾਲਕਾ, ਆ ਮੇਰਾ ਮਨ ਮੈਂ ਤੇਰੇ ਅੱਗੇ ਰੱਖਿਆ, ਮੇਰੇ ਇਸ ਮਨ ਨੂੰ ਤੂੰ ਬੰਨ ਲਾ। ਜਿੱਦਣ ਉਹ ਬੰਨ ਲਏਗਾ, ਉਦਣ ਜਦੋਂ ਮਨ ਮਾੜੇ ਪਾਸੇ ਜਾਣ ਲੱਗੇਗਾ, ਅੰਦਰ ਚੰਗੇ ਵਿਚਾਰ ਪੈਦਾ ਹੋਣਗੇ, ਉਹ ਆਪਣੇ ਵੱਲ ਖਿੱਚਣਗੇ। ਉਹ ਨਹੀਂ, ਤੇਰਾ ਰਸਤਾ ਇਹ ਨਹੀਂ ਹੈ, ਤੇਰਾ ਰਾਹ ਦੂਜਾ ਹੈ, ਤੂੰ ਕਿਹੜੇ ਰਾਹ 'ਤੇ ਤੁਰਿਆ ਜਾਂਦਾ ਹੈ। ਜਿਵੇਂ ਅੱਜ ਮਾੜੇ ਖਿਆਲ ਖਿੱਚ ਕੇ ਆਪਣੇ ਵੱਲ ਕਰਦੇ ਨੇ, ਚੰਗੇ ਖਿਆਲਾਂ ਤੋਂ ਮਨ ਨੂੰ, ਜਿੱਦਣ ਇਹੀ ਮਨ ਗੁਰੂ ਦਾ ਸ਼ਬਦ ਨਾਲ ਬੱਝ ਜਾਏਗਾ, ਫਿਰ ਇਸੇ ਮਨ 'ਚ ਜਦੋਂ ਮਾੜੇ ਖਿਆਲ ਪੈਦਾ ਹੋਣਗੇ, ਫਿਰ ਉਹ ਚੰਗੀ ਵਿਚਾਰ ਸਾਨੂੰ ਖਿੱਚ ਕੇ ਆਪਣੇ ਵੱਲ ਕਰੇਗੀ। ਉਹ ਭਾਈ, ਇਹ ਤੇਰਾ ਰਾਹ ਨਹੀਂ ਹੈ, ਤੇਰਾ ਰਸਤਾ ਨਹੀਂ। ਇਹੀ ਕਾਰਨ ਹੈ ਜੀ, ਇਹੀ ਵਾੜ ਹੈ, ਵਾੜ ਇਹੀ ਹੈ ਕਿ ਜਦੋਂ ਮਨ ਨੂੰ, ਮਨ ਵਿੱਚ ਮਾੜੇ ਖਿਆਲ ਪੈਦਾ ਹੋਣ, ਉਦੋਂ ਬਾਣੀ ਦਾ ਸ਼ਬਦ ਮਨ ਦੇ ਅੰਦਰ ਉਸੇ ਵੇਲੇ ਉਪਜ ਪਏ, ਬਾਣੀ ਦਾ ਖਿਆਲ ਮਨ ਵਿੱਚ ਉਪਜ ਪਏ, ਬਾਣੀ ਦਾ ਸ਼ਬਦ ਮਨ ਵਿੱਚ ਉਪਜ ਪਏ, ਉਹ ਸ਼ਬਦ ਮੈਨੂੰ ਉਸ ਮਾੜੇ ਖਿਆਲਾਂ ਤੋਂ ਖਿੱਚ ਕੇ ਆਪਣੇ ਵੱਲ ਲੈ ਜਾਏ। ਸੱਜਣਾ, ਇਹ ਪੰਧ ਤੇਰਾ ਨਹੀਂ ਹੈ, ਤੇਰਾ ਪੰਧ 'ਤੇ ਕੋਈ ਹੋਰ ਹੈ, ਤੂੰ ਕਿਹੜੇ ਪੰਧ 'ਤੇ ਤੁਰਨ ਲੱਗਿਆ। ਹਰ ਹਰ ਨਾਮ ਮਨ ਵਸਾਈ ਰਾਮ, ਕਹਿੰਦੇ ਮੈਂ ਅਕਾਲ ਪੁਰਖ ਦਾ ਨਾਮ ਜਿਹੜਾ ਨਾ, ਉਹ ਮੇਰੇ ਮਨ ਦੇ ਵਿੱਚ ਵਸ ਗਿਆ, ਜਦੋਂ ਮੇਰੇ ਮਨ ਦੀ

ਮਨ ਫਿਰ ਦੁਖੀ ਹੈ। ਜਿਵੇਂ ਭਾਈ ਵੀਰ ਸਿੰਘ ਨੇ ਕਹਿਣਾ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਕੋਲਾ ਲੈ ਆਉਂਦਾ ਅੱਗ 'ਚ ਬਲਦਾ ਵੇਖ ਕੇ ਲਾਲ ਸੁਰਖ ਲੈ ਆਉਂਦਾ, ਹੁਣ ਜਦੋਂ ਅੱਗ 'ਚੋਂ ਕੱਢਿਆ ਉਹਨੇ ਰੰਗ ਵਟਾਲਿਆ। ਬੜਾ ਕੋਸ਼ਿਸ਼ ਕੀਤਾ, ਬੜਾ ਯਤਨ ਕੀਤਾ, ਸਾਬਣ ਲਾਲਾ ਵੀ ਧੋਤਾ, ਦੁੱਧ ਵਿੱਚ ਵੀ ਪਾਇਆ, ਦਹੀਂ ਵਿੱਚ ਵੀ ਪਾਇਆ, ਪਰ ਉਹਨੇ ਰੰਗ ਨਹੀਂ ਵਟਾਇਆ। ਉਹਨੇ ਰੰਗ ਨਹੀਂ ਵਟਾਇਆ, ਉਹ ਫੇਰ ਉੱਦਾਂ ਦਾ ਹੀ ਹੈ। ਅਖੀਰ ਜੇ ਮੈਂ ਉਹਨੂੰ ਮੁੜ ਲਾਲ ਸੁਰਖ ਰੰਗ ਵਿੱਚ ਵੇਖਣਾ, ਅੰਗ ਅੱਗ ਦੇ ਲਾ ਕੇ ਵੇਖੋ, ਫਿਰ ਉਸੇ ਅੱਗ ਦੇ ਅੰਗ ਨਾਲ ਲਾਉਣਾ ਪੈਣਾ, ਫਿਰ ਉਹਦਾ ਰੂਪ ਸਵਾਇਆ ਹੋ ਜਾਣਾ, ਫਿਰ ਉਹਨੂੰ ਉਹੀ ਲਾਲ ਸੁਰਖ ਰੰਗ ਚੜ੍ਹ ਜਾਣਾ। ਮਨ ਮੇਰਾ ਕਾਲਾ ਹੋ ਜਾਂਦਾ ਕਦੋਂ? ਜਦੋਂ ਮੈਂ ਗੁਰੂ ਦੇ ਸ਼ਬਦ ਨਾਲੋਂ ਇਹਨੂੰ ਪਾਸੇ ਕਰ ਲੈਂਦਾ। ਜਦੋਂ ਪਾਸੇ ਕਰ ਲਓ ਉਦੋਂ ਹੀ ਕਾਲਾ, ਫਿਰ ਇਹਨੂੰ ਸਾਬਣ ਲਾਈ ਚੱਲੋ, ਇਹਨੂੰ ਦੁੱਧ 'ਚ ਪਾਈ ਚੱਲੋ, ਇਹਨੂੰ ਦਹੀਂ 'ਚ ਪਾਈ ਚੱਲੋ, ਇਹਨੂੰ ਜਿਹੜੇ ਮਰਜ਼ੀ ਵਸਤਰ 'ਚ ਲਪੇਟ ਲਪੇਟ ਰੱਖੀ ਚੱਲੋ, ਇਹਨੇ ਕਾਲਾ ਹੀ ਰਹਿਣਾ। ਜੇ ਇਹਨੂੰ ਮੁੜ ਲਾਲ ਸੁਰਖ ਰੰਗ ਵਿੱਚ ਵੇਖਣਾ, ਫਿਰ ਉਸੇ ਤਰ੍ਹਾਂ ਕੋਲੇ ਨੂੰ ਵੇਖਣ ਵਾਸਤੇ ਅੱਗ ਦੇ ਅੰਗ ਲਾਇਆ, ਮਨ ਨੂੰ ਲਾਲ ਸੁਰਖ ਵੇਖਣ ਵਾਸਤੇ ਫਿਰ ਗੁਰੂ ਦੇ ਸੰਗ ਲਾਉਣਾ ਹੀ ਪਏਗਾ। ਮਨ ਨੇ ਰੰਗ ਵਟਾ ਲੈਣਾ, ਪਰ ਅਜੇ ਤੇ ਮਨ ਉੱਥੇ ਹੀ ਬੈਠਾ ਹੈ, ਦੁਖੀ ਹੋਈ ਬੈਠਾ ਹੈ। ਆਮ ਕਰਕੇ ਜੀ ਸਾਡੇ ਸਵਾਲ ਨੇ ਇਹ, ਅਸੀਂ ਬਾਣੀ ਵੀ ਪੜ੍ਹਦੇ ਹਾਂ ਜੀ, ਅਸੀਂ ਸਿਮਰਨ ਵੀ ਕਰਦੇ ਹਾਂ, ਅਸੀਂ ਸੇਵਾ ਵੀ ਕਰਦੇ ਹਾਂ, ਪਰ ਸਾਡਾ ਮਨ ਦੁਖੀ ਹੈ। ਅਤੇ ਕਹਿਣ 'ਚ ਕੋਈ ਗੁਰੇਜ਼ ਨਹੀਂ ਜੀ, ਜੇ ਸੇਵਾ ਕੀਤੀ ਹੁੰਦੀ, ਜੇ ਸਿਮਰਨ ਕੀਤਾ ਹੁੰਦਾ, ਜੇ ਬਾਣੀ ਪੜ੍ਹੀ ਹੁੰਦੀ, ਮਨ ਦੁਖੀ ਰਹਿ ਨਹੀਂ ਸਕਦਾ। ਹੁਣ ਸਵਾਲ ਜੇ 'ਤੇ ਖੜੋਤਾ ਹੈ, ਜੇ ਬਾਣੀ ਪੜ੍ਹੀ ਹੁੰਦੀ ਮਨ ਦੁਖੀ ਰਹਿ ਨਹੀਂ ਸੀ ਸਕਦਾ, ਜੇ ਸਿਮਰਨ ਕੀਤਾ ਹੁੰਦਾ ਮਨ ਦੁਖੀ ਨਹੀਂ ਸੀ ਹੁੰਦਾ, ਜੇ ਮੈਂ ਸੇਵਾ ਕੀਤੀ ਹੁੰਦੀ ਮੇਰਾ ਮਨ ਦੁਖੀ ਨਹੀਂ ਸੀ ਰਹਿ ਸਕਦਾ। ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ, ਮੈਂ ਬਾਣੀ ਪੜ੍ਹੀ, ਸਰੀਰ ਕਰਕੇ ਮਨ ਦੁਖੀ ਹੈ। ਇਹ ਦਸ਼ਾ, ਇਹ ਹਾਲਤ ਪਤਾ ਕੀ ਹੈ ਜੀ, ਮੈਂ ਸਾਬਣ ਲਾਇਆ, ਮੈਂ ਦੁੱਧ ਵਿੱਚ ਪਾਇਆ, ਮੈਂ ਦਹੀਂ ਵਿੱਚ ਪਾਇਆ ਕੋਲੇ ਨੂੰ, ਪਰ ਅੱਗ ਨਾਲ ਨਹੀਂ ਲਾਇਆ, ਅੱਗ ਨਾਲ ਨਹੀਂ ਲਾਇਆ। ਤੇ ਜਿੰਨਾ ਚਿਰ ਮੈਂ ਅੱਗ ਨਾਲ ਨਹੀਂ ਲਾਉਂਦਾ ਉਨਾ ਚਿਰ ਉਹ ਲਾਲ ਸੁਰਖ ਕਿਵੇਂ ਹੋਵੇ? ਮੈਂ ਬਾਣੀ ਪੜ੍ਹੀ, ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ, ਮਨ ਕਰਕੇ ਨਹੀਂ ਕੀਤਾ। ਜਿੰਨਾ ਚਿਰ ਮਨ ਨਾਲ ਇਹ ਸਪਰਸ਼ ਨਹੀਂ ਹੁੰਦੇ, ਮਨ ਸੁਖੀ ਕਿੱਥੋਂ ਹੋਵੇ? ਮਨ ਨੇ ਤੇ ਹੈ ਕੋਲਾ ਹੀ ਹੈ, ਕੋਲਾ, ਕੋਲੇ ਨੂੰ ਦੁੱਧ 'ਚ ਪਾਉਣ ਦਾ ਫਾਇਦਾ ਹੈ ਜੀ, ਦਹੀਂ 'ਚ ਪਾਉਣ ਦਾ ਕੀ ਫਾਇਦਾ? ਉਹਨੂੰ ਸਾਬਣ ਲਾ ਕੇ ਧੋਣ ਦਾ ਕੀ ਫਾਇਦਾ? ਉਹਨੂੰ ਮਖਮਲੀ ਕੱਪੜੇ 'ਚ ਲਪੇਟ ਕੇ ਰੱਖਣ ਦਾ ਕੀ ਫਾਇਦਾ? ਜੇ ਉਹਨੂੰ ਲਾਲ ਸੁਰਖ ਵੇਖਣਾ, ਫਿਰ ਅੱਗ ਦੇ ਵਿੱਚ ਰੱਖਣਾ ਹੀ ਪਏਗਾ। ਜੇ ਮਨ ਨੂੰ ਸੁਖੀ ਵੇਖਣਾ, ਫਿਰ ਗੁਰੂ ਦੀ ਕਸਵੱਟੀ ਦੇ ਤੇ ਰੱਖਣਾ ਹੀ ਪਏਗਾ। ਤੇ ਜਿੰਨਾ ਚਿਰ ਮੈਂ ਗੁਰੂ ਦੇ ਸ਼ਬਦ ਨਾਲ ਮਨ ਨੂੰ ਨਹੀਂ ਜੋੜਦਾ, ਮੇਰਾ ਮਨ ਸੁਖੀ ਕਿੱਥੋਂ ਹੋਵੇ? ਇਹੀ ਕਾਰਨ ਹੈ ਮੈਂ ਬਾਣੀ ਪੜ੍ਹਦਾ, ਮੈਂ ਸਿਮਰਨ ਕਰਦਾ, ਮੈਂ ਸੇਵਾ ਵੀ ਕਰਦਾ, ਮੈਂ ਮਨ ਦਾ ਕੰਮ ਵੀ ਕੋਈ ਨਹੀਂ ਕਰਦਾ, ਪਰ ਇਹ ਸਾਰਾ ਕੁਝ ਸਰੀਰ ਕਰਦਾ, ਮੇਰਾ ਮਨ ਨਹੀਂ ਕਰਦਾ। ਮੇਰਾ ਮਨ ਤੇ ਜਦੋਂ ਮੈਂ ਮੇਰਾ ਤਨ ਬਾਣੀ ਪੜ੍ਹਨ ਲੱਗਦਾ, ਮਨ ਤੇ ਪਿਆਰੇ ਪੁਰਾਣੇ ਖਿਆਲਾਂ 'ਚ ਡੁੱਬ ਜਾਂਦਾ। ਮੈਂ ਜਦੋਂ ਸੇਵਾ ਕਰਨ ਲੱਗਦਾ ਮਨ ਵਿੱਚ ਤੇ ਵਿਕਾਰ ਪੈਦਾ ਹੋ ਜਾਂਦੇ ਨੇ, ਮੈਂ ਜਦੋਂ ਸਿਮਰਨ ਕਰਨ ਲੱਗਦਾ ਮਨ ਫੇਰ ਸਦੀਆਂ ਪਿੱਛੇ ਚਲੇ ਜਾਂਦਾ, ਮੈਂ ਜਦੋਂ ਕਿਤੇ ਤਨ ਕਰਕੇ ਚੰਗਾ ਕਰਮ ਕਰਨ ਲੱਗਦਾ ਮਨ 'ਚ ਹੰਕਾਰ ਪੈਦਾ ਹੋ ਜਾਂਦਾ, ਮੈਂ ਕਿੱਥੋਂ ਆਖਾਂ ਵੀ ਮੇਰਾ ਮਨ ਸੁਖੀ ਹੋਵੇ? ਮਨ ਨੂੰ ਤੇ ਇਹਨਾਂ ਚੀਜ਼ਾਂ ਨੇ ਸਪਰਸ਼ ਕੀਤਾ ਹੀ ਨਹੀਂ। ਜੇ ਸਪਰਸ਼ ਹੁੰਦਾ ਫਿਰ ਮਨ ਦੁਖੀ ਨਹੀਂ ਸੀ ਹੁੰਦਾ, ਕਦੇ ਨਹੀਂ ਸੀ। ਸਾਹਿਬ ਇਸ ਕਰਕੇ ਕਹਿ ਰਹੇ, ਕਹਿੰਦੇ ਹਰ ਹਰ ਨਾਮ

ਨਾਮ ਮੇਰੇ ਮਨ ਵਸਾਈ, ਜਿੱਦਣ ਮਨ ਵਿੱਚ ਵਸ ਗਿਆ ਫਿਰ ਸਭ ਦੁੱਖ ਵਿਸਾਰ ਨਾ, ਫਿਰ ਸਾਰੇ ਦੁੱਖ ਖਤਮ ਹੋਣ। ਵੱਡ ਭਾਗੀ ਗੁਰਦਰਸ਼ਨ ਪਾਇਆ, ਚੰਗੇ ਭਾਗਾਂ ਨਾਲ ਗੁਰਦਰਸ਼ਨ ਪਾਇਆ, ਗੁਰੂ ਦਾ ਦਰਸ਼ਨ ਮਿਲਿਆ, ਪ੍ਰਾਪਤ ਕੀਤਾ। ਹੁਣ ਧੰਨ ਧੰਨ ਸਤਿਗੁਰੂ ਹਮਾਰਾ, ਕਹਿੰਦੇ ਮੇਰਾ ਗੁਰੂ ਬੜਾ ਧੰਨ ਹੈ, ਬਹੁਤ ਧੰਨ ਹੈ। ਆਪਾਂ ਇੱਕ ਵਚਨ ਪੜ੍ਹਦੇ, ਸਭ ਆਖੋ ਧੰਨ ਧੰਨ ਧੰਨ ਗੁਰ ਸੋਈ, ਸਾਰੇ ਆਖੋ ਕਹਿੰਦੇ ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਧੰਨ ਹੈ। ਕਿਉਂ ਧੰਨ ਹੈ ਗੁਰੂ? ਧੰਨ ਕਿਉਂ ਹੈ? ਇਸ ਕਰਕੇ ਧੰਨ ਹੈ ਕਿਉਂਕਿ ਗੁਰੂ ਨੇ ਮੈਨੂੰ ਵਿਛੜੇ ਨੂੰ ਮੇਰੇ ਰੱਬ ਨਾਲ ਮਿਲਾਤਾ, ਮੇਰਾ ਗੁਰੂ ਇਸ ਕਰਕੇ ਧੰਨ ਹੈ। ਜਿਵੇਂ ਆਪਾਂ ਕਿਸੇ ਬੰਦੇ ਦੀ ਵਡਿਆਈ ਕਰੀਏ, ਆਪਾਂ ਪੁੱਛੀਏ ਵੀ ਤੂੰ ਇਹਦੀ ਵਡਿਆਈ ਕਰੀ ਜਾਂਦਾ, ਇਹਨੇ ਕੀਤਾ ਕੀ ਹੈ, ਫਿਰ ਆਪਾਂ ਨੂੰ ਦੱਸਦੇ ਹਾਂ ਵੀ ਇਹਦੀ ਸਮਾਜ ਨੂੰ ਦੇਣ ਕੀ ਹੈ। ਕਿਸੇ ਮਨੁੱਖ ਦੀ ਸ਼ੋਭਾ ਕਰੀਏ ਤਾਂ ਜਿਹਨੂੰ ਨਾ ਪਤਾ ਹੋਵੇ, ਅਣਜਾਣ ਹੋਵੇ, ਉਹ ਪੁੱਛਦਾ ਸਾਨੂੰ ਸਵਾਲ ਕਰਕੇ ਵੀ ਤੂੰ ਇਹਦੀ ਸ਼ੋਭਾ ਗਾਈ ਜਾਂਦਾ ਅਤੇ ਸੋਹਲੇ ਗਾਈ ਜਾਂਦਾ, ਇਹਨੇ ਕੀਤਾ ਕੀ ਹੈ, ਫਿਰ ਆਪਾਂ ਨੂੰ ਦੱਸੀਦਾ ਵੀ ਇਹਨੇ ਆਹ ਵੀ ਕੀਤਾ, ਇਹਨੇ ਆਹ ਵੀ ਚੰਗਾ ਕੰਮ ਕੀਤਾ, ਇਹਨੇ ਆਹ ਵੀ ਚੰਗਾ, ਇਹਨੇ ਸਮਾਜ ਨੂੰ ਬਹੁਤ ਚੰਗੀ ਦੇਣ ਦਿੱਤੀ, ਫਿਰ ਉਹ ਵੀ ਮੰਨ ਜਾਂਦਾ। ਹੁਣ ਅਸੀਂ ਮਨ ਨੂੰ ਕਹੀ ਜਾਈਏ ਮਨਾ ਧੰਨ ਕਹਿ, ਮਨਾ ਧੰਨ ਕਹਿ, ਮਨਾ ਧੰਨ ਕਹਿ, ਮਨ ਕੋ ਸਵਾਲ ਪੁੱਛ ਲਏ ਮੈਂ ਧੰਨ ਆਖਾਂ ਕਿਉਂ, ਫਿਰ ਅਸੀਂ ਮਨ ਨੂੰ ਕਹਾਂਗੇ ਨਾ ਮਨਾ ਧੰਨ ਆਖੇਗਾ ਕਿਉਂਕਿ ਤੈਨੂੰ ਤੇਰੇ ਰੱਬ ਨਾਲ ਇਸੇ ਨੇ ਹੀ ਮਿਲਾਉਣਾ, ਕਿਸੇ ਦੂਜੇ ਨੇ ਨਹੀਂ ਮਿਲਾਉਣਾ। ਜਿਹੜਾ ਤੇਰਾ ਅੰਸ਼, ਜਿਹੜੀ ਜਿਹਦੀ ਤੂੰ ਅੰਸ਼ ਹੈ ਨਾ, ਜਿਹਦਾ ਜਿਹੜਾ ਤੇਰਾ ਮੂਲ ਹੈ, ਜਿਹੜਾ ਤੇਰਾ ਮੁੱਢ ਹੈ, ਉਹ ਇਸੇ ਗੁਰੂ ਨੇ ਤੈਨੂੰ ਉਸ ਮੁੱਢ ਨਾਲ ਜੋੜਨਾ ਹੀ, ਇਸ ਕਰਕੇ ਗੁਰੂ ਨੂੰ ਧੰਨ ਕਿਹਾ ਕਰ। ਤੂੰ ਉਹਦੀ ਅੰਸ਼ ਹੈ, ਤੈਨੂੰ ਅਜੇ ਤੱਕ ਤੂੰ ਪੁੱਛੀ ਜਾਂਦਾ ਨਾ ਵੀ ਮੈਂ ਕੌਣ ਆ, ਮੈਂ ਕਿੱਥੋਂ ਆਇਆ ਆ, ਮੈਂ ਕਿਸ ਘਰਾਣੇ ਵਿੱਚ ਪੈਦਾ ਹੋਇਆ ਆ, ਤੇ ਤੈਨੂੰ ਜਿਹੜੇ ਘਰਾਣੇ 'ਚ ਤੂੰ ਪੈਦਾ ਹੋਏ, ਤੈਨੂੰ ਉਸ ਘਰਾਣੇ ਤੱਕ ਲੈ ਕੇ ਜਾਣ ਵਾਲਾ ਗੁਰੂ ਹੈ, ਇਸ ਕਰਕੇ ਗੁਰੂ ਨੂੰ ਧੰਨ ਕਿਹਾ ਕਰ, ਇਸ ਕਰਕੇ ਗੁਰੂ ਨੂੰ ਧੰਨ ਕਿਹਾ ਕਰ। ਜਿੱਥੋਂ ਤੂੰ ਵਿਛੜੇ ਹੈ ਤੇਰੇ ਮੂਲ ਨਾਲੋਂ, ਉਹ ਤੇਰੇ ਮੂਲ ਨਾਲ ਤੈਨੂੰ ਦੁਬਾਰਾ ਗੁਰੂ ਨੇ ਜੋੜਨਾ, ਇਸ ਕਰਕੇ ਗੁਰੂ ਨੂੰ ਧੰਨ ਕਿਹਾ ਕਰ। ਇਹਦੀ ਦੇਣ ਹੈ, ਇਹ ਸੰਯੋਗ ਕੌਣ ਬਣਾਉਂਦਾ? ਵਿਛੜਿਆਂ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦੜਾਏ ਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿੰਨਾ ਤੁਰੇ ਪਿਆ ਸੰਯੋਗ। ਸੰਯੋਗ ਕੌਣ ਬਣਾ ਰਿਹਾ? ਤੇ ਮਨਾ ਇਸ ਕਰਕੇ ਕੀ ਕਿਹਾ ਕਰ, ਧੰਨ ਧੰਨ ਸਤਿਗੁਰੂ ਹਮਾਰਾ, ਮੇਰਾ ਗੁਰੂ ਧੰਨ ਹੈ, ਮੇਰਾ ਗੁਰੂ ਵਡਿਆਉਣ ਯੋਗ ਹੈ, ਮੇਰਾ ਗੁਰੂ ਸਲਾਹੁਣ ਯੋਗ ਹੈ, ਕਿਉਂਕਿ ਮੇਰੇ ਗੁਰੂ ਨੇ ਤਰਸ ਕੀਤਾ, ਮੇਰੇ ਮਨ ਦੇ ਵਿੱਚ ਨਾਮ ਵਸਾ ਦਿੱਤਾ।

ਫਿਰ ਕਹਿੰਦੇ ਉਠਤ ਬੈਠਤ ਸਤਿਗੁਰ ਸੇਵ ਹੈ, ਜਿਤ ਸੇਵਿਆ ਸ਼ਾਂਤ ਪਾਈ ਹੈ, ਸ਼ਾਂਤ ਮਿਲ ਗਈ। ਮਨ ਜਿਹੜਾ ਨਾ ਜੀ, ਜਿਵੇਂ ਪਹਿਲੋਂ ਜ਼ਿਕਰ ਕੀਤਾ ਵੀ ਇਹਨੇ ਤੁਰਨਾ, ਇਹ ਨਾ ਸਥਿਰ ਨਹੀਂ ਰਹਿ ਸਕਦਾ, ਇਹਨੇ ਤੁਰਨਾ। ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਸਾਹਿਬ ਦੀ ਬਾਣੀ ਦਾ ਵੀ ਮਨ ਨੂੰ ਟਿਕਾਉਣਾ, ਮਨ ਸਥਿਰ ਹੋ ਜਾਂਦਾ, ਮਨ ਟਿਕ ਜਾਂਦਾ ਗੁਰੂ ਦੇ ਸ਼ਬਦ ਨਾਲ ਟਿਕ ਜਾਂਦਾ। ਜਦੋਂ ਗੁਰੂ ਦਾ ਸ਼ਬਦ ਅਸੀਂ ਮਨ ਨੂੰ ਦਿੰਦੇ ਹਾਂ ਨਾ, ਮਨ ਉਦੋਂ ਤੁਰਦਾ, ਉਦੋਂ ਵੀ ਤੁਰਦਾ, ਪਰ ਉਦੋਂ ਜਿਹੜਾ ਇਹਦਾ ਤੁਰਨਾ ਨਾ ਉਹ ਚੰਗੇ ਪਾਸੇ ਹੋ ਜਾਂਦਾ ਹੈ, ਉਦੋਂ ਚੰਗੇ ਪਾਸੇ ਤੁਰਦਾ। ਫਿਰ ਮਾੜੇ ਖਿਆਲ ਨਹੀਂ, ਫਿਰ ਉਹ ਨਹੀਂ ਵੀ ਉਲਝਾ ਸਾਰਾ ਦਿਨ ਉਲਝੇ ਬੈਠੇ ਰਹੀਏ ਵੀ ਮੈਂ ਕਰਾਂਗਾ, ਸਾਰਾ ਦਿਨ ਦੁਖੀ ਹੋਈ ਹੋਈ ਜਾਈਏ ਸੋਚ, ਫਿਰ ਉੱਦਾਂ ਦਾ ਨਹੀਂ ਰਹਿ ਜਾਂਦਾ। ਫਿਰ ਇਹ ਨਾ ਜਿਵੇਂ ਜਿਵੇਂ ਉਹਨੂੰ ਜਪਦਾ ਹੈ, ਜਿਵੇਂ ਜਿਵੇਂ ਉਵੇਂ ਉਵੇਂ ਨਾ ਮਨ ਨੂੰ ਸੁੱਖ ਮਿਲਦਾ। ਅਜ਼ਮਾ ਕੇ ਵੇਖਿਓ, ਜਦੋਂ ਮਨ ਸੰਸਾਰਕ ਝਮੇਲਿਆਂ 'ਚ ਫਸਿਆ ਹੁੰਦਾ ਨਾ, ਇਹ ਝਮੇਲੇ ਨਿਬੇੜੀ ਵੀ ਜਾਂਦਾ, ਦੁਖੀ ਵੀ ਹੋਈ ਜਾਂਦਾ, ਨਿਬੇੜੀ ਵੀ ਜਾਂਦਾ, ਦੁਖੀ ਵੀ ਹੋਈ ਜਾਂਦਾ। ਇਹੀ ਮਨ ਜਦੋਂ ਅਸੀਂ ਚੰਗੇ ਪਾਸੇ ਲਾ ਲਈਏ, ਇਹ ਕੰਮ ਕਰੀ ਵੀ ਜਾਂਦਾ, ਸੁਖੀ ਵੀ ਹੋਈ ਜਾਂਦਾ, ਨਾਲੇ ਰੱਬ ਰੱਬ ਕਰੀ ਜਾਂਦਾ, ਨਾਲੇ ਖੁਸ਼ੀ ਮਿਲੀ ਜਾਂਦੀ ਹੈ। ਫਰਕ ਹੈ ਨਾ। ਸ਼ਾਂਤ ਦਾ ਆਉਣਾ ਕੀ ਹੈ? ਮਨ ਦਾ ਟਿਕਾ ਹੋਣਾ। ਮਨ ਦਾ ਟਿਕਾ ਤੋਂ ਭਾਵ ਵੀ ਮਨ ਨੂੰ ਪ੍ਰਸੰਨਤਾ ਮਿਲੀ ਜਾਣੀ, ਖੁਸ਼ੀ ਮਿਲੀ ਜਾਣੀ। ਸਤਿਗੁਰੂ ਜੀ ਆਖ ਰਹੇ, ਕਹਿੰਦੇ ਉਠਤ ਬੈਠਤ ਸਤਿਗੁਰ ਸੇਵ ਹੈ। ਹੁਣ ਇਹ ਮਨ ਕਿਹਨੂੰ ਸੇਵ ਰਿਹਾ? ਗੁਰੂ। ਮੇਰਾ ਮਨ ਹੁਣ ਗੁਰੂ ਚੇਤੇ ਕਰ ਰਿਹਾ, ਗੁਰੂ ਨੂੰ ਯਾਦ ਕਰ ਰਿਹਾ ਮਨ। ਉਠਤ ਬੈਠਤ ਸਤਿਗੁਰ ਸੇਵ ਹੈ, ਜਿਤ ਸੇਵੇ ਹੈ, ਜਿਸ ਨੂੰ ਸੇਵਿਆ ਚੇਤੇ ਕੀਤੇ ਆ, ਸ਼ਾਂਤ ਪਾਈ। ਮਨ ਨੂੰ ਕੀ ਮਿਲ ਰਿਹਾ? ਸ਼ਾਂਤ, ਟਿਕਾ, ਸਕੂਨ ਮਿਲ ਰਿਹਾ। ਮਨ ਉਲਝਦਾ, ਉਲਝਿਆ ਹੋਇਆ ਸੰਸਾਰਕ ਝਮੇਲਿਆਂ 'ਚ, ਜਿਉਂ ਜਿਉਂ ਉਲਝਦਾ ਤਿਉਂ ਤਿਉਂ ਇਹਦੀ ਸ਼ਾਂਤੀ ਵਿਸਰੀ ਜਾਂਦੀ ਹੈ, ਸ਼ਾਂਤ ਵਿਸਰ ਜਾਂਦੀ ਹੈ। ਜਿਵੇਂ ਝਮੇਲਿਆਂ ਤੋਂ ਇਹਨੂੰ ਕੱਢ ਕੇ ਪਾਸੇ ਕਰੀਏ, ਤੁਸੀਂ ਕਦੇ ਵੇਖੋ ਦੁਖੀ ਹੋਇਆ ਮਨ ਕੀ ਕਹਿੰਦਾ? ਇੱਕ ਦਿਨ ਮੈਂ ਸਾਰਾ ਕੁਝ ਛੱਡ ਕੇ ਪਾਸੇ ਹੋ ਜਾਣਾ ਹੈ। ਚਿੱਤ ਕਰਦਾ ਮੇਰਾ ਵੀ ਮੈਂ ਦੁਨੀਆਂ ਛੱਡ ਕੇ ਪਾਸੇ, ਦੁਨੀਆਂ ਛੱਡ ਕੇ ਤੋਂ ਭਾਵ ਵੀ ਮੈਂ ਘਰ ਬਾਰ ਸਭ ਕੁਝ ਛੱਡ ਕੇ ਕਿਤੇ ਦੂਰ ਜਾ ਕੇ ਬਹਿ ਜਾਂ ਜਿੱਥੇ ਕੋਈ ਝਮੇਲਾ ਨਾ ਹੋਵੇ। ਮਨ ਦੁਖੀ ਹੋਇਆ ਕਦੇ ਕਈ ਵਾਰ ਕਹਿੰਦਾ ਜੀ? ਆਪਾਂ ਕਈ ਵਾਰੀ ਕਹਿ ਦਿੰਦੇ, ਮਤਲਬ ਝਮੇਲਿਆਂ ਵਿੱਚ ਮਨ ਤੜਫਦਾ ਹੈ, ਸ਼ਾਂਤ ਨਹੀਂ ਹੈ। ਤੇ ਦੂਰ ਜਾਣ ਦਾ ਭਾਵ ਕੀ ਹੈ? ਵੀ ਮੈਂ ਸ਼ਾਂਤ ਚਾਹੁੰਦਾ ਆ, ਮੈਂ ਟਿਕਾ ਚਾਹੁੰਦਾ ਆ, ਮੈਂ ਝਮੇਲੇ ਨਹੀਂ ਚਾਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਉਠਤ ਬੈਠਤ ਸਤਿਗੁਰ ਸੇਵੈ ਹੈ, ਜਿਤ ਸੇਵਿਆ ਸ਼ਾਂਤ ਪਾਈ। ਓਏ ਉੱਠਦਿਆਂ ਬਹਿੰਦਿਆਂ ਰੱਬ ਰੱਬ ਕਰਿਆ ਕਰ, ਰੱਬ ਰੱਬ ਕੀਤਿਆਂ ਸ਼ਾਂਤੀ ਮਿਲਦੀ ਹੈ, ਸਬਰ ਮਿਲਦਾ ਹੈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ, ਮੇਰੇ ਮਨਾ ਪ੍ਰੀਤ ਲਾਉਣੀ ਤੇ ਫਿਰ ਗੁਰੂ ਨਾਲ ਲਾ। ਜਿਸ ਪ੍ਰੀਤ ਦੇ ਅੱਗੇ ਬਾਕੀ ਸਾਰੀਆਂ ਪ੍ਰੀਤਾਂ ਝੂਠੀਆਂ ਪਹਿ ਜਾਂਦੀਆਂ।

ਫਿਰ ਦੂਸਰਾ ਪਤਾ ਜੀ, ਮਨ ਕਿਤੇ ਸਾਡਾ ਪੁਕਾਰ ਪੁਕਾਰ ਆਖੇ, ਹਾਂ ਜੀਵਾਂ ਹਾਂ ਜੀਵਾਂ, ਮੈਂ ਜਿਉਂਨਾ ਮੈਂ ਜਿਉਂਨਾ, ਪਰ ਸਤਿਗੁਰ ਦੇਖ, ਗੁਰੂ ਨੂੰ ਵੇਖ ਕੇ ਜਿਉਂਨਾ। ਸਤਿਗੁਰ ਦੇਖ ਸਰਸੇ ਰਾਮ, ਕਹਿੰਦੇ ਮੈਂ ਜਿਉਂਨਾ ਮੈਂ ਜਿਉਂਨਾ, ਗੁਰੂ ਨੂੰ ਵੇਖ ਕੇ ਜਿਉਂਨਾ, ਕਿਉਂਕਿ ਗੁਰੂ ਨੂੰ ਵੇਖ ਕੇ ਮੈਂ ਰਸ ਨਾਲ ਭਰ ਜਾਂਦਾ। ਉੱਥੇ ਪ੍ਰੇਮ ਰਸ ਹੈ ਨਾ, ਉੱਥੇ ਪ੍ਰੇਮ ਰਸ ਹੈ। ਤੁਸੀਂ ਜੀ ਕਦੇ ਅਜ਼ਮਾ ਕੇ ਵੇਖੋ, ਮਨ ਪ੍ਰੇਮ ਰਸ ਦਾ ਭੁੱਖਾ ਹੈ, ਮਨ ਪ੍ਰੇਮ ਰਸ ਦਾ ਭੁੱਖਾ ਹੈ। ਇਹਨੂੰ ਕੋਈ ਪਿਆਰ ਨਾਲ ਬੁਲਾ ਲਏ ਨਾ, ਸਰੀਰਕ ਸੰਸਾਰਿਕ ਤੌਰ 'ਤੇ ਕੋਈ ਪਿਆਰ ਨਾਲ ਬੁਲਾ, ਮਨ ਉਹਦੇ ਤੋਂ ਨਿਸ਼ਾਵਰ ਹੋ ਜਾਂਦਾ, ਕਹਿੰਦਾ ਬੰਦਾ ਹੀ ਬੜਾ ਚੰਗਾ। ਉਹ ਹੋਵੇ ਭਾਵੇਂ ਨਿਰੀ ਜ਼ਹਿਰ, ਨਿਰੀ ਜ਼ਹਿਰ ਹੋਵੇ, ਉਹ ਇਨਸਾਨ ਬਸ ਉਹਨੇ ਇੱਕ ਵਾਰੀ ਇਹਨੂੰ ਪਿਆਰ ਨਾਲ ਬੁਲਾਇਆ, ਮਨ ਨਿਸ਼ਾਵਰ ਹੋ ਗਿਆ ਉਹਦੇ। ਹੁਣ ਦੁਨੀਆ ਸਾਰੀ ਆ ਕੇ ਆਖੀ ਜਾਏ, ਉਹ ਬੰਦਾ ਠੀਕ ਨਹੀਂ, ਬੰਦਾ ਚੰਗਾ ਨਹੀਂ, ਉਹਦੇ ਮਗਰ ਨਾ ਲੱਗੇ, ਕਹਿੰਦਾ ਨਹੀਂ ਮੈਂ ਤੇ ਮਿਲਿਆ ਉਹਨੂੰ, ਉੱਥੇ ਬੰਦਾ ਹੀ ਬੜਾ ਚੰਗਾ। ਕਿਉਂ? ਕਿਉਂਕਿ ਉੱਥੋਂ ਪ੍ਰੇਮ ਦਾ ਇਹਨੂੰ ਭੁਲੇਖਾ ਭਰਮ ਪਿਆ ਵੀ ਉੱਥੇ ਪ੍ਰੇਮ ਹੈ, ਪਰ ਉੱਥੇ ਪ੍ਰੇਮ ਹੈ ਨਹੀਂ ਸੀ, ਉੱਥੇ ਹੈ ਜ਼ਹਿਰ। ਕਿਵੇਂ? ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾਟ, ਮਨ ਨੂੰ ਭੁਲੇਖਾ ਪੈਂਦਾ ਹੈ ਨਾ ਵੀ ਉੱਥੇ ਪ੍ਰੇਮ ਹੈ, ਹੈ ਜ਼ਹਿਰ ਦੀਆਂ ਗੰਦਲਾਂ ਹੀ, ਉੱਥੇ ਕੀ ਹੈ? ਉੱਤੇ ਉੱਤੇ ਖੰਡ ਲਪੇਟੀ ਹੋਈ ਜ਼ਹਿਰ ਦੀਆਂ ਗੰਦਲਾਂ ਨੇ, ਮਨ ਨੂੰ ਲੱਗੀ ਜਾਂਦਾ ਮਿੱਠਾ ਹੀ ਬੜਾ, ਮਨ ਖਾਈ ਜਾਂਦਾ। ਸਤਿਗੁਰੂ ਕਹਿੰਦੇ ਇਹ ਵਿਸ ਗੰਦਲਾਂ, ਇਹ ਜਿਹੜੀਆਂ ਗੰਦਲਾਂ ਨੇ ਨਾ ਸੰਸਾਰ ਰੂਪੀ, ਇਹ ਵਿਸ ਜ਼ਹਿਰ ਦੀਆਂ ਨੇ, ਬਸ ਫਰਕ ਇਹਨਾਂ ਧਰੀਆਂ ਖੰਡ ਲਿਵਾੜ, ਇਹਨਾਂ ਨੂੰ ਚਾਸਣੀ 'ਚ ਡਪੋਇਆ ਹੋਇਆ ਹੈ। ਬਸ ਸਿੱਧੇ ਜੇ ਅਰਥ ਕਰੀਏ, ਖੰਡ ਲਿਵਾੜ ਦੇ ਚਾਸਣੀ 'ਚ ਡਪੋਇਆ ਹੋਇਆ। ਹੁਣ ਜੇ ਕੋਈ ਜ਼ਹਿਰ ਨੂੰ ਚਾਸਣੀ 'ਚ ਡਬੋ ਕੇ ਰੱਖ ਦੇ, ਉਹਨੇ ਮਿੱਠੀ 'ਤੇ ਲੱਗਣਾ ਹੀ ਹੈ, ਪਰ ਰਹਿਣਾ ਤੇ ਜ਼ਹਿਰ ਹੀ ਹੈ ਨਾ। ਮੰਨ ਲਓ ਆਪਾਂ ਮਿਠਾਈ ਤਿਆਰ ਕੀਤੀ, ਮਿਠਾਈ ਤਿਆਰ ਕਰਦਿਆਂ ਵਿੱਚ ਪਾ ਲਈ ਜ਼ਹਿਰ, ਜ਼ਹਿਰ ਪਾ ਕੇ ਤੇ ਮੁੜ ਕੇ ਉਹਨੂੰ ਕੁਇੰਟਲ ਚਾਸਣੀ 'ਚ ਗੋਤੇ ਦਿੱਤੇ ਹੋਣ, ਤੇ ਮੁੜ ਕੇ ਆਖੀਏ ਵੀ ਲਓ ਭਾਈ ਹੁਣ ਖਾਓ, ਤੁਹਾਡੇ ਲਈ ਮਿਠਾਈ ਬਣਾਈ, ਤੇ ਜਿਹੜਾ ਖਾਏਗਾ ਉਹ ਤੇ ਮਰੇ ਖਾਈ ਨਾ, ਪਰ ਉਹਨੇ ਖਾਣੀ ਬੜੇ ਸਵਾਦਾਂ ਨਾਲ ਹੈ। ਖਾਣ ਮਿਠਾਈ ਖਾਣ ਵਾਲਾ ਖਾਏਗਾ ਬੜੇ ਰਸ ਨਾਲ, ਕਿਉਂ? ਕਿਉਂਕਿ ਮਿੱਠੀ ਬੜੀ ਹੈ। ਉਹ ਕਹਿੰਦਾ ਤੂੰ ਤਾਂ ਸਵਾਦ ਹੀ ਬੜੀ ਬਣਾਈ, ਉਹ ਖਾ ਰਸ ਲੈ ਕੇ ਰਿਹਾ, ਪਰ ਨਤੀਜਾ ਉਹਦਾ ਮੌਤ ਹੈ। ਮਨ ਸੰਸਾਰ ਰੂਪੀ ਗੰਦਲਾਂ ਖਾਂਦਾ ਤੇ ਰਸ ਲੈ ਕੇ ਨਤੀਜਾ ਮੌਤ ਹੈ, ਮਨ ਅਧਿਆਤਮਿਕ ਮੌਤ ਮਰ ਜਾਂਦਾ ਹੈ। ਹੁਣ ਸਤਿਗੁਰੂ ਕੀ ਕਹਿ ਰਹੇ? ਕਹਿੰਦੇ ਮੈਂ ਜਿਉਂਨਾ ਆ, ਗੁਰੂ ਨੂੰ ਵੇਖ ਕੇ ਜਿਉਂਨਾ, ਕਿਉਂਕਿ ਗੁਰੂ ਕੋਲੋਂ ਪ੍ਰੇਮ ਰਸ ਮਿਲਦਾ, ਗੁਰੂ ਕੋਲੋਂ ਉੱਥੇ ਨਾ ਹੀ ਕੋਈ ਜ਼ਹਿਰ ਨਾ ਹੀ ਕੋਈ ਵਿਸ, ਉੱਥੇ ਕੋਈ ਕਿਸੇ ਤਰ੍ਹਾਂ ਦਾ ਮਤਲਬ ਪ੍ਰਸਤੀ ਨਹੀਂ। ਜਦੋਂ ਮਨ ਗੁਰੂ ਕੋਲ ਆਉਂਦਾ, ਗੁਰੂ ਕੋਲੋਂ ਪ੍ਰੇਮ ਰਸ ਮਿਲਦਾ। ਜਿੱਦਣ ਮਨ ਗੁਰੂ ਕੋਲ ਬਹਿ ਗਿਆ ਨਾ, ਉੱਦਣ ਮਨ ਗੁਰੂ ਦਾ ਹੋ ਕੇ ਰਹਿ ਜਾਏਗਾ, ਕਿਉਂਕਿ ਜਿੰਨਾ ਪ੍ਰੇਮ ਰਸ ਗੁਰੂ ਕੋਲੋਂ ਮਿਲਣਾ, ਦੂਜਾ ਕਿਤੋਂ ਨਹੀਂ ਉਹ ਮਿਲਣਾ। ਬਸ ਮਨ ਅਜੇ ਗੁਰੂ ਦੇ ਪ੍ਰੇਮ ਰਸ ਨੂੰ ਮਾਣ ਹੀ ਨਹੀਂ ਸਕਿਆ। ਬੱਚੇ ਨੇ ਮਾਂ ਦੀ ਗੋਦ ਦਾ ਰਸ ਮਾਣਿਆ ਨਾ, ਜਿਹੜਾ ਮਰਜ਼ੀ ਚੁੱਕੀ ਫਿਰੇ, ਜਿਹੜਾ ਮਰਜ਼ੀ, ਗੋਦ ਤੇ ਗੋਦ ਹੈ, ਉਹਨੂੰ ਚੁੱਕ ਲਿਆ, ਪਰ ਜਦੋਂ ਕਿਸੇ ਦੂਜੇ ਨੇ ਚੁੱਕਿਆ, ਉਹ ਰੋ ਉੱਠਿਆ, ਕੁਰਲਾ ਉੱਠਿਆ। ਹੱਸਦਾ ਹੋਵੇ, ਖੇਡਦਾ ਹੋਵੇ ਕੋਈ ਦੂਜਾ ਅਣਜਾਣ ਚੁੱਕੇ, ਬੱਚਾ ਰੋ ਪੈਂਦਾ, ਕੁਰਲਾ ਪੈਂਦਾ,
ਰੋਂਦੇ ਤੇ ਕੁਰਲਾਉਂਦੇ ਨੂੰ ਮਾਂ ਚੁੱਕ ਲਏ, ਉਸੇ ਵੇਲੇ ਚੁੱਪ ਕਰ ਜਾ। ਰਸ ਮਿਲ ਗਿਆ, ਮਾਂ ਦੀ ਗੋਦ ਦਾ ਰਸ ਮਿਲ ਗਿਆ। ਹੁਣ ਜਿਹੜਾ ਰਸ ਮਾਂ ਦੀ ਗੋਦ ਵਿੱਚੋਂ ਮਾਣ ਰਿਹਾ ਉਹ ਕਿਸੇ ਦੂਜੀ ਗੋਦ ਵਿੱਚੋਂ ਨਹੀਂ ਮਿਲਣਾ, ਤੇ ਜਿਹੜਾ ਮਨ ਨੇ ਰਸ ਗੁਰੂ ਦੀ ਗੋਦ ਵਿੱਚੋਂ ਮਾਣਨਾ ਉਹ ਕਿਤੋਂ ਹੋਰ ਨਹੀਂ ਮਿਲਣਾ। ਤੇ ਜੇ ਮਨ ਗੁਰੂ ਦੀ ਗੋਦ ਦਾ ਰਸ ਮਾਣੇ ਹੀ ਨਾ, ਇਹਨੂੰ ਗੁਰੂ ਦੀ ਗੋਦ ਦੀ ਸਪਰਸ਼ਤਾ ਪਤਾ ਹੀ ਨਾ ਹੋਵੇ, ਫਿਰ ਕੀ ਪਤਾ ਮਨ ਨੂੰ ਗੁਰੂ ਦੀ ਸਪਰਸ਼ਤਾ ਕੀ ਹੈ। ਜਿਵੇਂ ਬੱਚੇ ਨੂੰ ਜਨਮ ਲੈਂਦਿਆਂ ਇੱਕ ਗੋਦ ਮਿਲੇ, ਉਹ ਉਸੇ ਗੋਦ ਨੂੰ ਆਪਣੀ ਮਾਂ ਦੀ ਗੋਦ ਸਮਝ ਲੈਂਦਾ ਹੈ, ਉਸੇ ਗੋਦ ਨੂੰ ਆਪਣੀ ਪਹਿਲੀ ਸਪਰਸ਼ਤਾ ਜਿਹੜੀ ਵੱਧ ਵਧੀਕ ਮਿਲੀ ਹੋਵੇ। ਜਿਵੇਂ ਸੰਸਾਰਕ ਤੌਰ 'ਤੇ ਆਪਾਂ ਆਮ ਵੇਖਦੇ ਹਾਂ ਵੀ ਬੱਚੇ ਨੂੰ ਜਨਮ ਦੇ ਕੇ ਕਿਤੇ ਹੈ ਨਾ, ਰੱਬ ਦੀ ਹੋਣੀ, ਰੱਬ ਦਾ ਪਾਣਾ, ਮਾਂ ਚਲਾਣਾ ਕਰਕੇ ਬੱਚੇ ਦੀ ਸੰਭਾਲ ਕਿਸੇ ਦੂਜੇ ਨੇ ਕੀਤੀ, ਪਰ ਜਿਹੜੀ ਗੋਦ ਦੀ ਸਪਰਸ਼ਤਾ ਬੱਚੇ ਨੇ ਵੱਧ ਮਾਣੀ ਹੈ ਉਸੇ ਨੂੰ ਆਪਣੀ ਮਾਂ ਦੀ ਗੋਦ ਸਮਝਦਾ ਹੈ, ਉਸੇ ਨੂੰ ਮਾਂ ਦੀ ਗੋਦ ਸਮਝਦਾ। ਤੇ ਜੇ ਉਹਨੂੰ ਪੁੱਛੀਏ ਵੀ ਤੈਨੂੰ ਤੇਰੀ ਜਨਮ ਦੇਣ ਵਾਲੀ ਮਾਤਾ ਦੀ ਗੋਦ ਦਾ ਰਸ ਕੀ ਹੈ, ਉਹਨੂੰ ਨਹੀਂ ਪਤਾ। ਉਹਦੇ ਲਈ ਜਨਮ ਦੇਣ ਵਾਲੀ ਗੋਦ ਉਹੀ ਹੈ ਜਿਹੜੀ ਗੋਦ ਦਾ ਰਸ ਉਹ ਸ਼ੁਰੂ ਤੋਂ ਮਾਣ ਰਿਹਾ। ਅਤੇ ਸਾਨੂੰ ਲੱਗੀ ਜਾਂਦਾ, ਸਾਡੇ ਮਨ ਨੂੰ ਲੱਗੀ ਜਾਂਦਾ, ਔਰ ਸਾਰਾ ਕੁਝ ਸੰਸਾਰਕ ਇਹੀ ਅਸਲ ਵਿੱਚ ਰਸ ਹੈ। ਕਿਉਂ? ਕਿਉਂਕਿ ਗੁਰੂ ਦੀ ਗੋਦ ਦਾ ਰਸ ਅਜੇ ਮਾਣਿਆ ਹੀ ਨਹੀਂ। ਇਹਨੂੰ ਕੀ ਪਤਾ ਗੁਰੂ ਦੀ ਗੋਦ ਦਾ ਰਸ ਕੀ ਹੈ, ਕਿਉਂਕਿ ਮਨ ਨੇ ਜਨਮ ਤੋਂ ਹੀ ਰਸ ਮਾਣਿਆ। ਕਿਹਦਾ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਇਸੇ ਨੂੰ ਹੀ ਆਪਣੀ ਜਨਮ ਦੇਣ ਵਾਲੀ ਮਾਂ ਦੀ ਗੋਦ ਸਮਝੀ ਜਾਂਦਾ। ਕਹਿੰਦਾ ਜਿਹੜਾ ਰਸ ਮਾਇਆ ਨੇ ਦੇਣਾ ਉਹ ਕਿਸੇ ਹੋਰ ਨੇ ਨਹੀਂ ਦੇਣਾ। ਮਨ ਦੀ ਦੌੜ ਕਿੱਥੇ ਹੈ? ਸਾਰੀ ਦੌੜ ਵੇਖ ਲਓ ਕਿੱਥੇ ਹੈ? ਮਾਇਆ। ਜੇ ਇਸੇ ਮਨ ਨੂੰ ਇਹ ਪਤਾ ਲੱਗ ਜਾਏ ਜਿਹੜੀ ਸਪਰਸ਼ਤਾ, ਜਿਹੜਾ ਰਸ ਗੁਰੂ ਦੀ ਗੋਦ ਵਿੱਚੋਂ ਮਿਲਣਾ, ਉਹ ਰਸ ਦੂਜੇ ਕਿਤੋਂ ਨਹੀਂ ਮਿਲਣਾ, ਜਿੱਦਣ ਮਨ ਨੂੰ ਇਹ ਸਮਝ ਆ ਗਈ ਉਦਣ ਮਨ ਗੁਰੂ ਦੀ ਗੋਦ ਵਿੱਚ ਆ ਕੇ ਸ਼ਾਂਤ ਹੋਏਗਾ, ਮਾਇਆ ਵਿੱਚ ਨਹੀਂ। ਅਫਸੋਸ ਹੈ ਕਿ ਮਨ ਅਜੇ ਗੁਰੂ ਦੀ ਗੋਦ ਦਾ ਰਸ ਨਹੀਂ ਮਾਣ ਸਕਿਆ। ਸਤਿਗੁਰੂ ਕਹਿੰਦੇ ਗੁਰੂ ਨੂੰ ਵੇਖ ਕੇ ਮੈਂ ਰਸ ਨਾਲ ਭਰ ਗਿਆ ਕਿਉਂਕਿ ਮੇਰੇ ਮਨ ਨੇ ਗੁਰੂ ਦੀ ਗੋਦ ਦਾ ਰਸ ਮਾਣਿਆ। ਫਿਰ ਹਰ ਨਾਮੋ ਹਰ ਨਾਮ ਦ੍ਰਿੜਾਏ, ਜਪ ਹਰ ਹਰ ਨਾਮ ਵਿਗਸੇ ਰਾਮ। ਕਹਿੰਦੇ ਨਾਮ ਦ੍ਰਿੜ ਕਰ ਲਿਆ, ਹੁਣ ਜਿਵੇਂ ਜਿਵੇਂ ਮੈਂ ਨਾਮ ਜਪਦਾ ਹਾਂ ਤਿਵੇਂ ਤਿਵੇਂ ਵਿਗਾਸ ਹੁੰਦਾ, ਉਵੇਂ ਉਵੇਂ ਖੇੜਾ ਬਣ

ਫਿਰ ਕਹਿੰਦੇ ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਜਿਵੇਂ ਜਿਵੇਂ ਮੈਂ ਰੱਬ ਰੱਬ ਕਰ ਰਿਹਾ ਹਾਂ, ਹਰ ਹਰ ਨਾਮ ਜਪ ਰਿਹਾ ਹਾਂ, ਉਵੇਂ ਉਵੇਂ ਕਮਲ ਪ੍ਰਗਾਸੇ, ਉਹ ਮੇਰਾ ਮਨ ਰੂਪੀ ਕੌਲ ਪ੍ਰਗਾਸ਼ਿਤ ਹੋਈ ਜਾਂਦਾ, ਖਿੜੀ ਜਾਂਦਾ। ਜਿਹੜਾ ਮੇਰਾ ਮਨ ਕੌਲ ਮੁਰਝਾਇਆ ਹੋਇਆ ਸੀ ਨਾ, ਉਹੀ ਮਨ ਰੂਪੀ ਕੌਲ ਜਿਵੇਂ ਜਿਵੇਂ ਸੂਰਜ ਚੜ ਰਿਹਾ ਤਿਵੇਂ ਤਿਵੇਂ ਖਿੜੀ ਜਾਂਦਾ। ਜਿਵੇਂ ਜਿਵੇਂ ਅੰਦਰ ਨਾਮ ਦਾ ਚਾਨਣ ਹੁੰਦਾ ਤਿਵੇਂ ਤਿਵੇਂ ਮਨ ਖਿੜੀ ਜਾਂਦਾ, ਮਨ ਵਿਗਾਸ ਵਿੱਚ ਆਈ ਜਾਂਦਾ, ਖੁਸ਼ੀ ਮਿਲੀ ਜਾਂਦੀ ਮਨ ਨੂੰ। ਹੁਣ ਸਾਹਿਬ ਕਹਿੰਦੇ ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰਗ ਨਿਤ ਪਾਈ ਸਾਰੇ ਖਜ਼ਾਨੇ ਮਿਲ ਗਏ। ਹਉ ਮੈਂ ਰੋਗ ਗਿਆ, ਉਹ ਸਭ ਤੋਂ ਵੱਡਾ ਰੋਗ ਵੀ ਮੁੱਕ ਗਿਆ। ਜਿੱਦਣ ਦਾ ਰੋਗ ਮੁੱਕਿਆ ਮਿਟਿਆ ਦੁੱਖ ਲਾਥਾ। ਦੁਖੀ ਕੌਣ ਹੈ? ਜਿਹਨੂੰ ਰੋਗ ਲੱਗਾ, ਜਿਹਦਾ ਰੋਗ ਮਿਟ ਗਿਆ ਉਹਦਾ ਦੁੱਖ ਵੀ ਲੱਥ ਗਿਆ। ਹਰ ਸਹਿਜ ਸਮਾਧ ਲਗਾਈ, ਕਹਿੰਦੇ ਹੁਣ ਮੈਂ ਸਹਿਜ ਸਮਾਧੀ ਵਿੱਚ ਅਡੋਲ ਅਵਸਥਾ ਵਿੱਚ ਟਿਕੇ।

ਫਿਰ ਸ਼ਬਦ ਦੀ ਦੂਸਰੇ ਪਦੇ ਦੀ ਸੰਪੂਰਨਤਾ ਕੀਤੀ ਜੀ। ਗੁਰੂ ਸਾਹਿਬ ਨੇ ਕਹਿੰਦੇ ਹਰ ਨਾਮ ਵਡਾਈ, ਨਾਮ ਦੀ ਵਡਿਆਈ, ਸਤਿਗੁਰ ਤੇ ਪਾਈ, ਗੁਰੂ ਕੋਲੋਂ ਮਿਲੀ, ਗੁਰੂ ਨੇ ਬਖਸ਼ਿਸ਼ ਕੀਤੀ ਨਾਮ ਦੀ ਵਡਿਆਈ। ਹੁਣ ਸੁਖ ਸਤਿਗੁਰ ਦੇਵ ਮਨ ਪਰਸੇ, ਜਿੱਦਣ ਦਾ ਮਨ ਗੁਰੂ ਦੇ ਚਰਨਾਂ ਨੂੰ ਪਰਸਣ ਲੱਗਾ ਉਦਣ ਦਾ ਮਨ ਸੁਖੀ ਹੈ, ਉਦਣ ਦਾ ਮਨ ਖੇੜੇ ਵਿੱਚ ਹੈ, ਪ੍ਰਸੰਨ ਵਿੱਚ, ਪ੍ਰਸੰਨਤਾ ਵਿੱਚ ਹੈ। ਹਉਂ ਜੀਵਾਂ ਸਤਿਗੁਰ ਦੇਖ ਸਰਸੇ, ਕਹਿੰਦੇ ਮੈਂ ਜਿਉਂਨਾ ਗੁਰੂ ਨੂੰ ਵੇਖ ਵੇਖ ਕੇ ਮੈਂ ਜਿਉਂਨਾ, ਕਿਉਂਕਿ ਰਸ ਨਾਲ ਮੈਂ ਭਰ ਜਾਂਦਾ ਹਾਂ। ਇਸ ਤਰ੍ਹਾਂ ਜੀ ਗੁਰੂ ਸਾਹਿਬ ਅੱਜ ਦੇ ਪਾਵਨ ਬਚਨਾਂ ਰਾਹੀਂ ਸਾਨੂੰ ਮਤ ਦਿੰਦੇ ਨੇ, ਅਤੇ ਸਤਿਗੁਰੂ ਅੱਗੇ ਅਰਜੋਈ ਕਰਿਆ ਕਰੋ, ਗੁਰ ਕਾ

0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਾਹਿਬ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
1: ਹਰ ਨਾਮ ਵਡਾਈ ਸਤਿਗੁਰ ਤੇ ਪਾਈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ।

Look. Look. Look. Look.

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ, ਬਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਟੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ,

ਆਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਗਾਹਾਂ ਤੋਂ ਸਮਤ ਬਖਸ਼ਣੀ ਦਰ ਆਇਓ ਸੰਗਤ ਦੀ ਹਾਜ਼ਰੀ।

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ, ਜੋ ਹਮਰੇ ਵਿਦ ਹੋਤੇ ਮੇਰੇ ਸਤਿਗੁਰਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਫਿਰ ਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆ

ਤਨ ਮਨ ਥੀਵੇ ਹਰਿਆ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ।

ਆਏ ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚੋ ਸੱਜਣ ਮੰਡਿਆ ਨਹੀਂ ਸਿੱਸੋ ਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਜੇ ਤੂੰ ਮਿੱਤਰਿਆ ਸਾਡੜਾ ਹਿਕ ਭੋਰੀ ਨਾ ਵੇ ਛੋੜ, ਜਿਉ ਮਹਿੰਜਾ ਤੋ ਮੋਹਿਆ ਕਦ ਪਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਹੋਂ ਡੁੜੇਂਦੀ ਸੱਜਣਾ ਸੱਜਣ ਮੰਡੇ ਨਾਲ, ਜਨ ਨਾਨਕ ਅਲੱਖ ਨ ਲੱਖੀਐ ਗੁਰਮੁਖ ਦੇ ਦਿਖਾਲ। ਸੋ ਕਹੋ ਟਲ ਗੁਰ ਸੇਵੀ ਆਏ, ਆਹੇ ਨੇ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦੇ ਜਿੱਠੇ ਸੱਚੇ ਪਾਤਸ਼ਾਹੋ। ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ

नानक तिस बलहारी वाहे गुरु जी का खालसा वाहे गुरु जी की फतेह।

ਦਿਵਸਰਾਤ ਦੁਇ ਦਾਇ ਖੇਲੈ ਸਗਲ ਜਗਤ ਛਗਿਆਈਆ ਬੁਰਿਆਈ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜਦੇ ਹਨ। ਗੁਰਮਤਿ ਦਾ ਉਪਦੇਸ਼ ਦੇ ਕੇ ਮਨ ਦੇ ਵਿੱਚੋਂ ਵੈਰ ਵਿਰੋਧ ਦੀ ਭਾਵਨਾ ਨੂੰ ਮਿਟਾਉਂਦੇ ਨੇ। ਦੂਸਰੇ ਪਾਸੇ ਬਾਈ ਧਾਰ ਦੇ ਰਾਜੇ ਜੋ ਅਹੰਕਾਰ ਦੇ ਨਾਲ ਭਰੇ ਹੋਏ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖਦੇ ਨੇ, ਜਿਸ ਕਰਕੇ ਬਾਈ ਧਾਰ ਦੇ ਰਾਜੇ ਔਰ ਭਾਰੀ ਗਿਣਤੀ ਦੇ ਵਿੱਚ ਇਹਨਾਂ ਦੇ ਜਿਹੜੇ ਸਿਪਾਹੀ ਨੇ ਅਨੰਦਪੁਰ ਸਾਹਿਬ ਨੂੰ ਆ ਕੇ ਘੇਰਿਆ ਔਰ ਕਾਫੀ ਲੰਬੇਰੇ ਸਮੇਂ ਤੋਂ ਇਹ ਜਿਹੜੀ ਜੰਗ ਜਾਰੀ ਹੈ ਬਾਈ ਧਾਰ ਦੇ ਰਾਜਿਆਂ ਦੀ ਬਹੁਤ ਵੱਡੀ ਹਾਰ ਹੋ ਚੁੱਕੀ ਹੈ, ਪਰ ਫਿਰ ਵੀ ਅਹੰਕਾਰ ਛੱਡਣ ਵਾਸਤੇ ਤਿਆਰ ਨਹੀਂ, ਬਹੁਤ ਨੁਕਸਾਨ ਵੀ ਹੋ ਚੁੱਕਾ ਹੈ। ਰਾਜਾ ਕੇਸਰੀ ਚੰਦ ਵੀ ਮਾਰਿਆ ਗਿਆ, ਇਤ ਆਦਿਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੂਰਮੇ ਯੋਧੇ ਸੀ ਉਹ ਇਸ ਮੈਦਾਨ ਦੇ ਵਿੱਚ ਮਾਰੇ ਗਏ। ਬਾਈ ਧਾਰ ਦੇ ਜਿਹੜੇ ਇਹ ਰਾਜੇ ਨੇ, ਹੁਣ ਇਹਨਾਂ ਵਿੱਚ ਨਿਰਾਸ਼ਤਾ ਹੈ ਕਿ ਜੋ ਅਸੀਂ ਸੋਚ ਕੇ ਆਏ ਸੀ ਵੈਸਾ ਹੋਇਆ ਕੁਛ ਵੀ ਨਹੀਂ, ਉਲਟਾ ਸਾਨੂੰ ਨੁਕਸਾਨ ਭੁਗਤਣਾ ਪਿਆ। ਜਦੋਂ ਰਾਜਾ ਕੇਸਰੀ ਚੰਦ ਦੀ ਮੌਤ 'ਤੇ ਇਹ ਸ਼ੋਕ ਕਰਦੇ ਨੇ ਤਾਂ ਜਿਹੜਾ ਕਟੋਚੀਆਂ ਰਾਜਾ ਹੈ, ਮੈਦਾਨ ਦੇ ਵਿੱਚ ਜੋ ਕੁਛ ਵਾਪਰਿਆ ਉਹ ਸਭ ਕੁਝ ਦੇਖਿਆ ਔਰ ਦਿਖਾਈ ਵੀ ਦੇ ਰਿਹਾ, ਪਰ ਫਿਰ ਵੀ ਮੈਂ ਮੇਰੀ ਛੱਡਣ ਵਾਸਤੇ ਤਿਆਰ ਨਹੀਂ। ਹਉਮੈ ਅਹੰਕਾਰ ਨੂੰ ਛੱਡਣ ਵਾਸਤੇ ਤਿਆਰ ਨਹੀਂ, ਇਸ ਲਈ ਫਿਰ ਹੰਕਾਰ ਦੀ ਬੋਲੀ ਇਸ ਰਾਜੇ ਨੇ ਬੋਲੀ ਕਿ ਦਿਨ ਚੜ੍ਹੇਗਾ ਅਤੇ ਮੈਂ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਬਹਾਦਰ ਯੋਧਿਆਂ ਨੂੰ ਦੇਖ ਲਾਂਗਾ। ਇਹ ਭੁੱਲ ਗਿਆ ਕਿ ਹੁਣ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤੇ ਪਹੁੰਚ ਹੋ ਨਹੀਂ ਸਕੀ, ਇਹਨਾਂ ਦਾ ਭੇਜਿਆ ਹੋਇਆ ਹਾਥੀ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜ ਨਹੀਂ ਸਕਿਆ। ਗੁਰੂ ਮਹਾਰਾਜ ਦੇ ਬਹਾਦਰ ਯੋਧਿਆਂ ਨੇ ਕਮਾਲ ਦੀ ਬਹਾਦਰੀ ਦਿਖਾਈ ਹੈ। ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ ਇਤ ਆਦਿਕ, ਪਰ ਫਿਰ ਵੀ ਇਹ ਹੋਮੇ ਦੀ ਬੋਲੀ ਜਿਹੜੀ ਹੈ ਹੁਣ ਬੋਲ ਰਹੇ ਨੇ। ਅਗਲੇ ਇਤਿਹਾਸ ਵਿੱਚ ਕਵੀ ਜੀ ਜ਼ਿਕਰ ਕਰਦੇ, ਬੜੇ ਪਿਆਰ ਸਤਿਕਾਰ ਨਾਲ, ਸਰਵਨ ਕਰੋ ਜੀ
1: ਉਚਿਤ ਨਾ ਤੁਮਕੋ ਸ਼ੌਕ ਕਰਨ ਅਬ ਬੈਰੀ ਸਿਰ ਪਰ ਠਾਡੇ।
0: ਜਿਹੜਾ ਕਟੋਚੀਆਂ ਰਾਜਾ ਹੈ ਇਹ ਬੋਲਦਾ ਹੈ, ਕਹਿਣ ਲੱਗਾ ਵੀ ਇਹ ਸ਼ੋਕ ਕਰਨ ਦਾ ਸਮਾਂ ਨਹੀਂ। ਆਪਾਂ ਆਨੰਦਪੁਰ ਸਾਹਿਬ 'ਤੇ ਚੜ੍ਹਾਈ ਕਰਕੇ ਆਏ ਹਾਂ, ਠੀਕ ਹੈ ਸਾਡਾ ਨੁਕਸਾਨ ਬਹੁਤ ਹੋ ਚੁੱਕਾ ਹੈ, ਸਿਪਾਹੀ ਬੜੇ ਮਾਰੇ ਜਾ ਚੁੱਕੇ ਆ ਔਰ ਕਾਫੀ ਜ਼ਖਮੀ ਵੀ ਹੋਏ ਪਏ ਨੇ, ਪਰ ਫਿਰ ਵੀ ਇਹ ਸਮਾਂ ਜਿਹੜਾ ਹੁਣ ਰੁਦਨ ਕਰਨ ਦਾ ਜਾਂ ਸ਼ੋਕ ਕਰਨ ਦਾ ਨਹੀਂ ਹੈ। ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਔਰ ਉਹਨਾਂ ਦੇ ਯੋਧਿਆਂ ਦੇ ਨਾਲ ਲੜਨ ਦਾ ਇਹ ਸਮਾਂ ਹੈ।
1: ਬਚੇ ਜੋ ਮਰਹੋ ਰੋਦਤ ਕਰਤੇ ਜੈ ਉਦਸ਼ਾ ਕੇ ਬਾਡੇ।
0: ਕਹਿੰਦੇ ਨੇ ਜਿਹੜੇ ਚਲੇ ਗਏ, ਮਰ ਗਏ ਇਸ ਮੈਦਾਨ ਦੇ ਵਿੱਚ, ਉਹਨਾਂ ਲਈ ਅਸੀਂ ਰੋ ਰਹੇ ਹਾਂ, ਅਤੇ ਕੀ ਆਪਾਂ ਆਪਣੀ ਆਪਣੀ ਰਿਆਸਤ ਛੱਡ ਕੇ ਇੱਥੇ ਅਸੀਂ ਉਹਨਾਂ ਵਾਸਤੇ ਰੁਦਨ ਕਰਨ ਲਈ ਆਏ ਹਾਂ? ਨਹੀਂ, ਧੀਰਜ ਆਪਣਾ ਨਾ ਛੱਡੀਏ। ਧੀਰਜ ਬਣਾਉਂਦਿਆਂ ਹੋਇਆਂ ਕੱਲ੍ਹ ਸਵੇਰੇ ਜੋ ਕਰਨਾ ਉਹਦੀ ਤਿਆਰੀ ਜਿਹੜੀ ਹੈ ਉਹ ਕਰਨਾ ਕਰੀਏ ਜੀ।
1: ਭੀਮ ਚੰਦ ਧੀਰਜ ਕੁਛ ਕੀਨੀ ਸੋ ਜਸ ਸਭਿਨ ਕੋਹਾਨਾ।
0: ਜਦੋਂ ਰਾਜਾ ਭੀਮ ਚੰਦ ਨੇ ਇਹ ਗੱਲ ਸੁਣੀ ਉਹਨੂੰ ਥੋੜ੍ਹਾ ਜਿਹਾ ਧੀਰਜ ਆਇਆ ਵੀ ਚਲੋ ਕੋਈ ਤਾਂ ਹੈ। ਬਿਲਕੁਲ ਨਿਰਾਸ਼ ਹੋ ਚੁੱਕਾ ਸੀ ਵੀ ਹੁਣ ਕਿਸੇ ਦੀ ਹਿੰਮਤ ਨਹੀਂ ਪਏਗੀ, ਜਿਵੇਂ ਰਾਜਾ ਕੇਸਰੀ ਚੰਦ ਦਾ ਸਿਰ ਲਾਇਆ ਔਰ ਨੇਜੇ ਵਿੱਚ ਪਰੋ ਕੇ ਲੈ ਗਏ, ਕੋਈ ਹਿੰਮਤ ਨਹੀਂ ਕਰੇਗਾ ਅੱਗੇ ਵਧਣ ਦੀ। ਪਰ ਜਦੋਂ ਕਟੋਚੀਆ ਰਾਜਾ ਨੇ ਆਖਿਆ ਵੀ ਮੈਂ ਸਵੇਰੇ ਦੇਖ ਲਵਾਂਗਾ, ਉਸ ਵੇਲੇ ਇਹਨੂੰ ਧੀਰਜ ਆਇਆ ਕਿ ਚਲੋ ਕੋਈ ਤਾਂ ਹੈ ਜਿਹੜਾ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਉਹਨਾਂ ਦੇ ਸਿੰਘਾਂ ਨਾਲ ਲੜਨ ਲਈ ਤਿਆਰ ਹੈ। ਇਸ ਲਈ ਕਹਿੰਦੇ ਇਹਦਾ ਮਨ ਜਿਹੜਾ ਹੁਣ ਮੰਨ ਗਿਆ, ਇਹਨੇ ਆਖਿਆ ਵੀ ਠੀਕ ਹੈ ਜੋ ਇਹ ਰਾਜਾ ਕਹਿੰਦਾ ਉਹ ਬਿਲਕੁਲ ਠੀਕ ਹੈ।
1: ਮਰੇ ਕੇਸਰੀ ਤੇ ਹਟ ਜੈ ਨਾ ਮਾਨਾ।
0: ਜੇ ਰਾਜਾ ਕੇਸਰੀ ਚੰਦ ਮਾਰਿਆ ਗਿਆ ਤੇ ਕੀ ਆਪਾਂ ਪਿੱਛੇ ਹਟ ਜਾਈਏ? ਨਹੀਂ, ਇਹ ਵੀ ਸਾਡੇ ਵਾਸਤੇ ਠੀਕ ਨਹੀਂ ਹੋਏਗਾ। ਇਹ ਵੀ ਠੀਕ ਨਾ ਮਾਨਾ, ਇਹ ਵੀ ਗੱਲ ਸਾਡੇ ਵਾਸਤੇ ਠੀਕ ਨਹੀਂ ਹੋਏਗੀ ਕਿ ਇੱਕ ਰਾਜੇ ਦੇ ਮਰ ਜਾਣ ਤੋਂ ਬਾਅਦ ਅਸੀਂ ਪਿੱਛੇ ਨੂੰ ਮੁੜ ਜਾਈਏ ਮੈਦਾਨ ਛੱਡ ਕੇ। ਇਸ ਲਈ ਜੋ ਕਟੋਚੀਆਂ ਰਾਜੇ ਨੇ ਆਖਿਆ ਉਹ ਠੀਕ ਹੈ।
1: ਜੰਗ ਸਮੁੰਦਰ ਜਹਾਜ਼ ਚੜੇ ਹਮ ਤੂੰ ਕੇ ਵਟ ਕਰ ਪਾਰੀ।
0: ਆਪਾਂ ਹੁਣ ਇਸ ਜੰਗ ਦੇ ਜਹਾਜ਼ ਵਿੱਚ ਸਵਾਰ ਹੋਏ ਹੋਏ ਹਾਂ, ਜਿਹੜਾ ਅੱਗੇ ਤੇ ਵੱਧ ਸਕਦਾ ਪਿੱਛੇ ਨਹੀਂ ਮੁੜ ਸਕਦਾ। ਜਿਹੜੇ ਅਸੀਂ ਜੰਗ ਵਿੱਚ ਜਹਾਜ਼ ਵਿੱਚ ਸਵਾਰ ਹਾਂ, ਇਹਦਾ ਜਿਹੜਾ ਮਲਾਹ ਸੀ ਇੱਕ ਮਾਰਿਆ ਗਿਆ, ਹੁਣ ਤੂੰ ਕੇਵਟ, ਕੇਵਟ ਕਹਿੰਦੇ ਆ ਮਲਾਹ ਨੂੰ ਜਿਹਨੇ ਜਹਾਜ਼ ਅੱਗੇ ਤੋਰਨਾ, ਜਿਹਦੇ ਸਹਾਰੇ ਅੱਗੇ ਜਹਾਜ਼ ਨੇ ਚੱਲਣਾ ਮਲਾਹ ਦੇ। ਕਹਿਣ ਲੱਗੇ ਹੁਣ ਤੂੰ ਜਿਹੜਾ ਉਹ ਸਾਡਾ ਮਲਾਹ ਬਣ ਤੇ ਇਸ ਜੰਗ ਨੂੰ ਅੱਗੇ ਵਧਾਉਣਾ ਕਰ।
1: ਨਾਹੇ ਤਾਂ ਬੀਚ ਡੂਬਤੇ ਲਿਖੀਅਤ ਬਣੇ ਸਹਾਏ ਬਲ ਭਾਰੀ।
0: ਨਹੀਂ ਤਾਂ ਫਿਰ ਜਹਾਜ਼ ਜਿਹੜਾ ਇੱਥੇ ਡੁੱਬ ਜਾਏਗਾ ਇਸ ਜੰਗ ਦੇ ਵਿੱਚ, ਸਾਰੇ ਮਾਰੇ ਜਾਣਗੇ, ਇਹ ਵੀ ਸਾਡੇ ਵਾਸਤੇ ਠੀਕ ਨਹੀਂ ਹੈ। ਇਸ ਲਈ ਕਟੋਚੀਆਂ ਰਾਜੇ ਨੂੰ ਇਹ ਕਹਿ ਰਿਹਾ, ਰਾਜਾ ਭੀਮ ਚੰਦ ਆਖਦਾ ਕਿ ਤੂੰ ਹੁਣ ਸਾਡਾ ਸਹਾਇਕ ਬਣਨਾ ਕਰ।
1: ਅਰ ਰਾਣੇ ਬਹੁ ਮਾਰੇ ਅਧਿਕ ਬਹਾਦਰ ਜੇਈ।
0: ਜਿਹੜੇ ਮੀਏ ਸੀ, ਰਾਣੇ ਸੀ, ਆਪਣੇ ਆਪ ਨੂੰ ਜਿਹੜੇ ਬਹੁਤ ਬਹਾਦਰ ਸੂਰਮੇ ਯੋਧੇ ਅਖਾਉਂਦੇ ਸੀ ਕਿ ਸਾਨੂੰ ਕੋਈ ਮਾਰ ਨਹੀਂ ਸਕਦਾ, ਸਾਨੂੰ ਕੋਈ ਹਰਾ ਨਹੀਂ ਸਕਦਾ, ਉਹ ਵੀ ਇਸ ਮੈਦਾਨ ਦੇ ਵਿੱਚ ਮਾਰੇ ਜਾ ਚੁੱਕੇ ਹਨ। ਕਹਿੰਦੇ ਮੈਂ ਹੁਣ ਹੋਰ ਕਿਹਦੇ ਤੇ ਭਰੋਸਾ ਕਰਾਂ, ਤੇਰੇ ਤੋਂ ਬਗੈਰ ਹੁਣ ਮੈਨੂੰ ਹੋਰ ਕਿਸੇ ਤੇ ਭਰੋਸਾ ਨਹੀਂ ਹੈ, ਹੁਣ ਤੂੰ ਹੀ ਸਾਡਾ ਆਸਰਾ ਭਰੋਸਾ ਹੈ,

0: ਸ਼ੋਕ ਦੇ ਵਿੱਚ, ਗਮ ਦੇ ਵਿੱਚ ਨੇ, ਧੀਰਜ ਆਪਣਾ ਛੱਡ ਚੁੱਕੇ ਨੇ। ਇੰਨਾ ਕੁਝ ਅਸੀਂ ਗਵਾ ਚੁੱਕੇ ਹਾਂ, ਪਰ ਅਨੰਦਪੁਰ ਸਾਹਿਬ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਲੈ ਨਹੀਂ ਸਕੇ ਹਾਂ।
1: ਫਲ ਭਇਓ ਉਦਮ ਸਭ ਕੇਰਾ, ਹਿਰਦੈ ਧੀਰਜ ਟੁੱਟਾ।
0: ਨਿਫਲ ਹੋ ਗਿਆ, ਜਿਸ ਜਿਹੜੀ ਸੋਚ ਅਸੀਂ ਰੱਖ ਕੇ ਆਏ ਸੀ ਵੈਸਾ ਅੱਗੇ ਕੁਛ ਵੀ ਨਹੀਂ ਹੋਇਆ, ਜਿਹਦੇ ਕਰਕੇ ਸਾਡਾ ਭਰੋਸਾ ਧੀਰਜ ਇਹ ਟੁੱਟ ਚੁੱਕਾ ਹੈ। ਹੁਣ ਕਟੋਚੀਆਂ ਰਾਜੇ ਨੇ ਹਾਮੀ ਭਰੀ ਹੈ ਕਿ ਮੈਂ ਹੁਣ ਇਸ ਜੰਗ ਨੂੰ ਅੱਗੇ ਤੋਰਾਂਗਾ, ਜਿਸ ਕਰਕੇ ਰਾਜਾ ਭੀਮ ਚੰਦ ਕਹਿਲੂਰੀਆ ਰਾਜਾ ਇਹ ਗੱਲ ਆਖਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਤੇ ਆਪਣੇ ਆਸਨ ਆਪਣੇ ਘਰ ਦੇ ਵਿੱਚ ਆਰਾਮ ਨਾਲ ਟਿਕੇ ਹੋਏ ਨੇ। ਜਿੰਨਾ ਨੁਕਸਾਨ ਵੱਧ ਤੋਂ ਵੱਧ ਹੋਇਆ ਉਹ ਸਾਡਾ ਹੋਇਆ, ਔਰ ਜੇ ਆਪਾਂ ਇੱਥੋਂ ਵਾਪਸ ਵੀ ਜਾਵਾਂਗੇ ਤੇ ਜਾ ਕੇ ਕਿਹੜਾ ਮੂੰਹ ਦਿਖਾਵਾਂਗੇ ਆਪੋ ਆਪਣੀ ਰਿਆਸਤਾਂ ਵਿੱਚ? ਜਿਹੜੀ ਸਾਡੀਆਂ ਰਿਆਸਤਾਂ ਨੇ ਅਸੀਂ ਉਹਨਾਂ ਨੂੰ ਵਾਪਸ ਜਾ ਕੇ ਕਿਹੜਾ ਮੂੰਹ ਦਿਖਾਵਾਂਗੇ, ਜਾਂ ਕਿਹੜੇ ਮੂੰਹ ਨਾਲ ਆਪਾਂ ਆਪਣੀ ਆਪਣੀ ਰਿਆਸਤ ਵਿੱਚ

0: ਗਿਆ ਔਰ ਜਿਹੜੇ ਮਿੱਤਰ ਸੰਬੰਧੀ ਸੀ ਸਾਡੇ ਜਾਂ ਸਿਪਾਹੀ ਸੀ ਉਹ ਵੀ ਮਾਰੇ ਜਾ ਚੁੱਕੇ ਹਨ।
1: ਸਗਰੇ ਦੇਸ਼ ਬਿਰਤਨਤਾ ਜੰਗ ਪਰਾਜੈ ਪਾਈ।
0: ਹੁਣ ਪਹਿਲਾਂ ਵੀ ਅਸੀਂ ਇੱਕ ਜੰਗ ਹਾਰ ਚੁੱਕੇ ਹਾਂ, ਉਹ ਵੀ ਪੂਰੀ ਦੁਨੀਆਂ ਦੇ ਵਿੱਚ ਖਬਰ ਜਿਹੜੀ ਹੈ ਉਹ ਫੈਲ ਚੁੱਕੀ ਹੈ। ਹੁਣ ਆਨੰਦਪੁਰ ਸਾਹਿਬ ਦੀ ਜੰਗ ਹਾਰ ਗਏ, ਇਹ ਵੀ ਪੂਰੀ ਦੁਨੀਆਂ ਨੂੰ ਪਤਾ ਲੱਗ ਜਾਏਗਾ। ਅਤੇ ਜਦੋਂ ਚਾਰੇ ਪਾਸੇ ਇਹ ਗੱਲ ਫੈਲ ਗਈ ਕਿ ਰਾਜੇ ਹਾਰ ਗਏ, ਫਿਰ ਸਾਡੀ ਕੀ ਇੱਜ਼ਤ ਰਹਿ ਜਾਏਗੀ, ਫਿਰ ਸਾਡੀ ਕੀ ਲਾਜ ਰਹਿ ਜਾਏਗੀ। ਆਪਸ ਦੇ ਵਿੱਚ ਬੈਠੇ ਨੇ ਤੇ ਰਾਜਾ ਭੀਮ ਚੰਦ ਇਹ ਗੱਲ ਕਹਿੰਦਾ ਹੈ, ਇਸ ਵਾਸਤੇ ਹੁਣ ਜਾਂ ਤੇ ਲੜਨਾ ਤੇ ਜਾਂ ਮਰਨਾ। ਇਹ ਜਹਾਜ਼ ਹੁਣ ਜਿਹੜਾ ਜੰਗ ਦਾ ਹੈ, ਇਹ ਡੁੱਬ ਤਾਂ ਸਕਦਾ, ਪਛਾਣ ਨੂੰ ਨਹੀਂ ਜਾਏਗਾ, ਜਾਂ ਫਿਰ ਅੱਗੇ ਵੱਧ ਕੇ ਇਹ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਹੁਣ ਇੱਥੇ ਲੜਨਾ ਤੇ ਮਰਨਾ ਇਹ ਦੋ ਹੀ ਕੰਮ ਹੋ ਸਕਦੇ ਹਨ। ਜਿਹੜਾ ਮੰਡੀ ਦਾ ਰਾਜਾ ਹੈ, ਇਹਨੂੰ ਸਮਝ ਹੈ ਕਿ ਇਹ ਜਿਹੜੇ ਰਾਜੇ ਹੈ ਉਹ ਵੀ ਰਾਜਿਆਂ ਵਿੱਚੋਂ ਹੀ ਹੈ ਮੰਡੀ ਦਾ ਰਾਜਾ, ਪਰ ਇਹਨਾਂ ਸਾਰਿਆਂ ਨਾਲੋਂ ਇਹ ਵੱਖਰਾ ਹੈ, ਇਹਦੀ ਸੋਚ ਥੋੜ੍ਹੀ ਵੱਖਰੀ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਸਮਝਦਾ, ਇਹ ਗੁਰੂ ਨਾਨਕ ਸਾਹਿਬ ਦਾ ਘਰ, ਗੁਰੂ ਮਹਾਰਾਜ ਦਾ ਦਰ ਕੈਸਾ ਹੈ। ਜਦੋਂ ਕਟੋਚੀਆਂ ਰਾਜੇ ਨੇ ਇਹ ਗੱਲ ਆਖੀ ਨਾ, ਮੈਂ ਸਵੇਰੇ ਦੇਖ ਲਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ, ਮੇਰੇ ਨਾਲ ਜਦੋਂ ਉਹ ਮੁਕਾਬਲਾ ਕਰਨਗੇ ਤੇ ਮੈਂ ਹਰਾ ਦਿਆਂਗਾ ਉਹਨਾਂ ਨੂੰ। ਰਾਜਾ ਭੀਮ ਚੰਦ ਕਹਿਣ ਲੱਗਾ ਵੀ ਹੁਣ ਅਸੀਂ ਉਸ ਕਿਨਾਰੇ ਤੇ ਆ ਖਲੋਤੇ ਹਾਂ ਜਿੱਥੇ ਲੜਨਾ ਤੇ ਮਰਨਾ, ਕਿਉਂਕਿ ਪਿਛਾਂ ਨੂੰ ਵਾਪਸ ਜਾਵਾਂਗੇ ਤੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਮੰਡੀ ਦਾ ਜਿਹੜਾ ਰਾਜਾ ਸੀ ਉਹ ਮਨ ਹੀ ਮਨ ਵਿੱਚ ਬੋਲਿਆ ਨਹੀਂ। ਕਈ ਥਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਬੋਲਣਾ ਨਹੀਂ, ਜਿੱਥੇ ਚੁੱਪ ਹੀ ਰਹਿਣ ਵਿੱਚ ਭਲਾ ਹੁੰਦਾ। ਹੁਣ ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ। ਮੰਡੀ ਦੇ ਰਾਜੇ ਨੂੰ ਪਤਾ ਹੈ ਕਿ ਇਹ ਮੱਥਾ ਕਿਹਦੇ ਨਾਲ ਲਾ ਰਹੇ ਨੇ, ਇੰਨਾ ਕੁਛ ਹੋ ਗਿਆ, ਇੰਨਾ ਕੁਛ ਵਾਪਰ ਗਿਆ, ਇੰਨਾ ਕੁਛ ਦੇਖ ਲਿਆ, ਫਿਰ ਵੀ ਇਹਨਾਂ ਦਾ ਅਹੰਕਾਰ ਨਹੀਂ ਥੱਲੇ ਹੁੰਦਾ, ਫਿਰ ਵੀ ਹੋਮੇ 'ਚੋਂ ਨਿਕਲਦੇ ਨਹੀਂ। ਮੰਡੀ ਦੇ ਰਾਜੇ ਨੇ ਮਨ ਹੀ ਮਨ ਦੇ ਵਿੱਚ ਵਿਚਾਰਿਆ, ਪਤਾ ਕੀ ਵਿਚਾਰਿਆ, ਇਹ ਕਿੰਨੇ ਵੱਡੇ ਅਗਿਆਨੀ ਨੇ। ਹਾਲਾਂਕਿ ਉਹ ਬੈਠਾ ਉਹ ਵੀ ਰਾਜਿਆਂ ਵਿੱਚ ਹੀ ਹੈ, ਪਰ ਮਨ ਵਿੱਚ ਇਹ ਸੋਚਦਾ ਕਿ ਇਹ ਰਾਜੇ ਬਹੁਤ ਵੱਡੇ ਅਗਿਆਨਤਾ ਦੇ ਵਿੱਚ ਫਸੇ ਹੋਏ ਹਨ।
1: ਜੇ ਅਬ ਕਹੋ ਸ਼ੋਕ ਤੇ ਰਸ ਹੈ ਭਲੀ ਨਾ ਮਾਨੈ ਮਾਨੀ,
0: ਤੇ ਜੇ ਮੈਂ ਹੁਣ ਇਹਨਾਂ ਨੂੰ ਵਿੱਚ ਬੋਲਾਂ ਵੀ ਇੰਨਾ ਕੁਝ ਨੁਕਸਾਨ ਕਰਵਾ ਲਿਆ, ਹੁਣ ਹੋਰ ਨਾ ਕਰਵਾਓ, ਗੁਰੂ ਕਲਗੀਧਰ ਪਾਤਸ਼ਾਹ ਨੂੰ ਤੁਸੀਂ ਹਰਾ ਨਹੀਂ ਸਕਦੇ, ਉਹ ਹਾਰਨ ਵਾਲੇ ਨਹੀਂ ਵੀ ਤੁਸੀਂ ਹਰਾ ਦਿਓਗੇ, ਜਿੱਤ ਕੇ ਇੱਥੋਂ ਚਲੇ ਜਾਓਗੇ, ਐਸਾ ਨਹੀਂ ਹੋਣਾ। ਜੇ ਮੈਂ ਹੁਣ ਇਹਨਾਂ ਨੂੰ ਬੋਲਿਆ ਤੇ ਇਹਨਾਂ ਨੂੰ ਮੇਰੀ ਗੱਲ ਚੁੱਭ ਜਾਣੀ ਆ, ਇਹਨਾਂ ਨੂੰ ਮੇਰੀ ਗੱਲ ਇੱਥੇ ਜਿਹੜੀ ਆ ਉਹ ਹਜ਼ਮ ਨਹੀਂ ਹੋਵੇਗੀ। ਕਹਿੰਦੇ ਗੁਰੂ ਸਮਰੱਥ ਹੈ, ਪੂਰਾ ਗੁਰੂ ਹੈ, ਉਹ ਦਲ ਭੰਜਨ ਗੁਰੂ ਸੂਰਮਾ ਹੈ, ਉਹ ਕਿਵੇਂ ਹਾਰ ਸਕਦਾ ਤੇ ਇਹ ਜਿਹੜੇ ਰਾਜੇ ਨੇ ਇਹ ਕਿਵੇਂ ਹਰਾ ਸਕਦੇ ਆ। ਇਸ ਵਾਸਤੇ ਇਹ ਅਗਿਆਨੀ ਨੇ, ਇਹਨਾਂ ਨੂੰ ਗਿਆਨ ਨਹੀਂ ਹੈ, ਇਹਨਾਂ ਨੂੰ ਸੋਝੀ ਨਹੀਂ ਹੈ। ਜੋ ਹੰਕਾਰ ਦੀ ਬੋਲੀ ਬੋਲਦਿਆਂ ਇਸ ਤਰ੍ਹਾਂ ਦੇ ਬੋਲ ਇਹ ਬੋਲ ਰਹੇ ਹਨ। ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਸ਼ਾਹਜਹਾਂ ਵਰਗਾ ਏਡਾ ਵੱਡਾ ਬਾਦਸ਼ਾਹ, ਜਿਹਦੇ ਕੋਲ ਇੰਨਾ ਵੱਡਾ ਲਸ਼ਕਰ ਸੀ, ਪਿਤਾ ਮਾਂ, ਪਿਤਾ ਦੇ ਪਿਤਾ, ਜਿਹਨਾਂ ਨੂੰ ਦਾਦਾ ਜੀ ਕਹਿੰਦੇ ਆਪਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਦਾਦਾ ਜੀ, ਗੁਰੂ ਹਰਗੋਬਿੰਦ ਸਾਹਿਬ, ਸ਼ਾਹਜਹਾਂ ਕਿੰਨਾ ਜ਼ੋਰ ਲਾਉਂਦਾ ਰਿਹਾ, ਆਪਣੀ ਭਾਰੀ ਗਿਣਤੀ ਵਿੱਚ ਸੈਨਾ ਭੇਜਦਾ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਰਾ ਦਿੱਤਾ, ਕਿ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਹਾਰ ਹੋ ਗਈ। ਸ਼ਾਹਜਹਾਂ ਵਰਗਾ ਏਡਾ ਵੱਡਾ ਬਾਦਸ਼ਾਹ, ਪਿਤਾ ਮਾਂ, ਇਹਨਾਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਹਰਾ ਸਕਿਆ, ਖੁਦ ਹਾਰ ਗਿਆ, ਚਾਰ ਜੰਗਾਂ ਹੋਈਆਂ ਨਹੀਂ ਹਰਾ ਸਕਿਆ। ਅਤੇ ਇਹ ਜਿਹੜੇ ਰਾਜੇ ਨੇ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੈ ਹੀ ਕੀ ਨੇ, ਇਹਨਾਂ ਦਾ ਜ਼ੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਚੱਲ ਹੀ ਨਹੀਂ ਸਕਦਾ, ਪਰ ਇਹਨਾਂ ਨੂੰ ਹੁਣ ਸਮਝਾਵੇ ਕੌਣ।
1: ਨਾਨਕ ਨਵਖੰਡਨ ਮਾਹੀ ਸਿੱਖ ਕਰ ਜਸ ਵਿਸਤਾਰਾ।
0: ਗੁਰੂ ਨਾਨਕ ਸਾਹਿਬ ਜੀ ਜਿੱਥੋਂ ਇਹ ਜਿਹੜੀ ਆ ਰੱਬੀ ਜੋਤ ਚੱਲੀ ਹੈ, ਗੁਰੂ ਨਾਨਕ ਸਾਹਿਬ ਤੋਂ ਜਿਹੜਾ ਇਹ ਸਿੱਖ ਪੰਥ ਦਾ ਰਸਤਾ ਜਿਹਦੀ ਸ਼ੁਰੂਆਤ ਹੋਈ ਹੈ। ਕਹਿੰਦੇ ਨੇ ਗੁਰੂ ਸਾਹਿਬ ਨੇ ਪੂਰੀ ਦੁਨੀਆ ਵਿੱਚ ਭਰਮਣ ਕਰਕੇ ਹੰਕਾਰੀਆਂ ਦੇ ਹੰਕਾਰ ਤੋੜ ਦਿੱਤੇ। ਜਿੰਨੇ ਵੀ ਵਿਕਾਰੀ ਸੀ, ਹੰਕਾਰੀ ਸੀ, ਉਹ ਗੁਰੂ ਮਹਾਰਾਜ ਹੁਣ ਬਾਬਰ ਹੈ, ਬਾਬਰ ਬਾਬੇ ਨਾਨਕ ਜੀ ਅੱਗੇ ਝੁੱਕ ਗਿਆ, ਹੱਥ ਜੋੜ ਕੇ ਸਿਰ ਨਵਾਉਂਦਾ ਕਿ ਮੈਨੂੰ ਭੁੱਲ, ਮੇਰੇ ਕੋਲੋਂ ਭੁੱਲ ਹੋ ਗਈ ਜੋ ਮੇਰੇ ਇਸ ਕੈਦ ਖਾਨੇ, ਮੇਰੀ ਇਸ ਜੇਲ੍ਹ ਵਿੱਚ ਤੁਹਾਨੂੰ ਲਿਆਂਦਾ ਗਿਆ। ਜਦੋਂ ਅਹਿਮਨਾਬਾਦ ਦੇ ਵਿੱਚ ਇਹਨੇ ਕਹਿਰ ਮਚਾਇਆ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਪੂਰੇ ਸੰਸਾਰ ਦਾ ਭਰਮਣ ਜਿਹੜਾ ਉਹ ਕੀਤਾ, ਵੱਡੇ ਵੱਡੇ ਅਹੰਕਾਰੀਆਂ ਦੇ ਅਹੰਕਾਰ ਤੋੜ ਦਿੱਤੇ, ਵੱਡੇ ਵੱਡੇ ਅਹੰਕਾਰੀਆਂ ਦੇ ਸਿਰ ਝੁਕਾਤੇ। ਪੰਜਾ ਸਾਹਿਬ ਅਸਥਾਨ ਆਪਾਂ ਦੇਖਿਆ, ਤੁਸੀਂ ਦੀਦਾਰ ਕੀਤੇ ਨੇ, ਜਿੱਥੇ ਉਹ ਕਿੰਨਾ ਵੱਡਾ ਅਹੰਕਾਰੀ ਵਲੀ ਕੰਧਾਰੀ ਪਹਾੜੀ ਦੀ ਚੋਟੀ 'ਤੇ ਬੈਠਾ, ਇੱਕ ਬੂੰਦ ਨਹੀਂ ਪਾਣੀ ਦੀ ਦੇਣ ਨੂੰ ਤਿਆਰ, ਅਤੇ ਹੰਕਾਰੀ ਨੇ ਫਿਰ ਉੱਤੋਂ ਦੀ ਭਾਰੀ ਪੱਥਰ ਸੁੱਟਿਆ। ਅਤੇ ਅੱਜ ਵੀ ਉਹ ਗੁਰੂ ਨਾਨਕ ਸਾਹਿਬ ਜੀ ਜਦੋਂ ਆਪਣੇ ਹੱਥ ਨਾਲ ਉਹਨੂੰ ਰੋਕਦੇ ਆ, ਭਾਵ ਜਿਹਦੇ ਸਿਰ 'ਤੇ ਗੁਰੂ ਸਾਹਿਬ ਆਪਣਾ ਮਿਹਰ ਦਾ ਹੱਥ ਰੱਖ ਦੇਣ, ਉਹ ਪੱਥਰ ਵੀ ਪਿਘਲ ਜਾਂਦਾ ਹੈ। ਉਹ ਜਿੰਨਾ ਮਰਜ਼ੀ ਪੱਥਰ ਦਿਲ ਹੋਵੇ, ਜਿੰਨਾ ਮਰਜ਼ੀ ਹੰਕਾਰ ਵਿੱਚ ਆਕੜਿਆ ਹੋਵੇ, ਉਹਦੇ ਅੰਦਰ ਵੀ ਕੋਮਲਤਾ ਆ ਜਾਂਦੀ ਹੈ। ਉਹ ਜਿਹੜਾ ਚੋਟੀ 'ਤੇ ਬੈਠਾ ਸੀ, ਉਤਰ ਕੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਢਹਿ ਪਿਆ। ਵੱਡੇ ਵੱਡੇ ਅਹੰਕਾਰੀਆਂ ਦੇ ਹੰਕਾਰ ਤੋੜੇ ਨੇ ਗੁਰੂ ਨਾਨਕ ਸਾਹਿਬ ਨੇ, ਅਤੇ ਇਹ ਗੁਰੂ ਨਾਨਕ ਸਾਹਿਬ ਦਾ ਹੀ ਘਰ ਹੈ। ਜੋ ਰਾਜਾ ਭੀਮ ਚੰਦ ਕਹਿਲੂਰੀ ਰਾਜਾ ਇਹ ਗੱਲ ਸਮਝ ਨਹੀਂ ਪਾ ਰਿਹਾ।
1: ਗਾਦੀ ਪਰ ਬਿਦਤ ਤਿਰਿਓ ਇਹੋ ਗੁਰ ਗੋਬਿੰਦ ਸਿੰਘ ਭਾਰਾ।
0: ਇਹ ਭੁੱਲ ਗਿਆ ਗੁਰੂ ਨਾਨਕ ਸਾਹਿਬ ਦਾ ਘਰ ਕਿੰਨਾ ਵੱਡਾ, ਕਿੰਨੀ ਵੱਡੀ ਕਮਾਈ ਵਾਲਾ ਹੈ। ਵੱਡੇ ਤੋਂ ਵੱਡੇ ਪੀਰ ਵੀ ਗੁਰੂ ਮਹਾਰਾਜ ਅੱਗੇ ਆ ਕੇ ਝੁੱਕ ਗਏ। ਫਿਰ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਭਾਰੀ ਮਤਲਬ ਬੜੇ ਬਲ ਵਾਲਾ, ਜ਼ੋਰ ਵਾਲਾ। ਅਤੇ ਉਹਨਾਂ ਦੀ ਉਹੀ ਗੱਦੀ ਉੱਤੇ, ਉਹਨਾਂ ਦੇ ਆਸਨ 'ਤੇ ਕੌਣ ਬੈਠਾ ਹੈ? ਗੁਰੂ ਗੋਬਿੰਦ ਸਿੰਘ ਭਾਰਾ। ਬੜੇ ਬਲ ਵਾਲੇ ਇਹ ਮਰਦ ਅਗੰਬੜੇ ਨੇ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਰੀ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਪਰ ਇਹ ਇੰਨਾ ਵੱਡਾ ਅਹੰਕਾਰੀ ਹੈ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਾਂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਸਮਝ ਨਹੀਂ ਪਾ ਰਿਹਾ।
1: ਰਣ ਪ੍ਰੇ ਰਣ ਕੋ ਪੈਰਵ ਕਰਤਾ ਅਣਕ ਬਾਰ ਅਰ ਮਾਰੇ।
0: ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਾਂ ਰਣ ਨੂੰ ਪਿਆਰ ਕਰਨ ਵਾਲੇ ਨੇ। ਇਹਨਾਂ ਦਾ ਖਾਲਸਾ ਹਰ ਵੇਲੇ ਜੂਝਣ ਵਾਸਤੇ ਤਿਆਰ ਹੈ। ਉਹਨਾਂ ਦੇ ਮੱਥੇ ਕਦੇ ਵੱਟ ਨਹੀਂ ਪਿਆ ਦੇਖਿਆ, ਕਦੇ ਖੌਫ ਕਦੇ ਮੌਤ ਦਾ ਡਰ ਨਹੀਂ ਦੇਖਿਆ, ਉਹਦਾ ਖਿੜੇ ਮੱਥੇ ਰਹਿੰਦੇ ਆ ਹਰ ਵੇਲੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਇਸ ਜੰਗ ਦੇ ਵਿੱਚ ਜਿੱਤ ਹਾਸਲ ਕਰਨ ਵਾਲੇ, ਉਹਨਾਂ ਨੂੰ ਕੋਈ ਵੀ ਕਦੇ ਵੀ ਹਰਾ ਨਹੀਂ ਸਕਦਾ ਹੈ। ਇਹ ਗੱਲ ਜੇ ਮੈਂ ਹੁਣ ਇਹਨਾਂ ਨੂੰ ਆਖਾਂ, ਇਹ ਗੱਲ ਇਹਨਾਂ ਨੂੰ ਸਮਝ ਨਹੀਂ ਆਵੇਗੀ।
1: ਸਨਮੁਖ ਹੈ ਵਰ ਕਰਨੋ ਖਰ ਤੀਰ ਪ੍ਰਹਾਰੇ।
0: ਹਜੇ ਤੱਕ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਾਹਮਣਾ ਨਹੀਂ ਹੋਇਆ। ਹਜੇ ਤੇ ਗੁਰੂ ਕਾ ਖਾਲਸਾ ਹੀ ਜੂਝ ਰਿਹਾ, ਹਜੇ ਗੁਰੂ ਕੇ ਖਾਲਸੇ ਨਹੀਂ ਇਹਨਾਂ ਨੂੰ, ਇਹਨਾਂ ਦੀ ਪਿੱਠ ਲਵਾਈ ਪਈ ਹੈ। ਇੱਕ ਇੱਕ ਸਿੰਘ ਕਈਆਂ ਕਈਆਂ ਤੇ ਭਾਰੀ ਪੈ ਰਿਹਾ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਹੋ ਗਏ ਤੇ ਇਹ ਕਿੱਥੇ ਟਿਕ ਪਾਉਣਗੇ? ਉਹ ਮਨ ਹੀ ਮਨ ਵਿੱਚੋਂ, ਜਿਹੜਾ ਮੰਡੀ ਦਾ ਰਾਜਾ ਹੈ, ਉਹ ਮਨ ਹੀ ਮਨ ਵਿੱਚ ਇਸ ਤਰ੍ਹਾਂ ਵਿਚਾਰ ਰਿਹਾ ਹੈ।
1: ਇਤਿਹਾਸਿਕ ਚਿੱਤ ਸਮਝ ਮੋਣ ਕਰ ਬੈਠ ਰਿਹਾ ਵਿੱਚ ਭਰਾਤਾ
0: ਆਪਣੇ, ਕਿਉਂਕਿ ਹੁਣ ਹੈ ਤੇ ਭਰਾਤਾ ਹੀ ਨੇ, ਰਾਜੇ ਨੇ ਇਕੱਠੇ ਹੋਏ ਹੋਏ। ਇਹ ਮੰਡੀ ਦਾ ਰਾਜਾ ਹੈ, ਸਾਰੇ ਰਾਜਿਆਂ ਵਿੱਚ ਬੈਠਾ ਹੈ। ਇਸ ਤਰ੍ਹਾਂ ਚਿੱਤ ਵਿੱਚ ਵਿਚਾਰ ਕੇ ਕਹਿੰਦੇ ਮੌਨ ਧਾਰ ਕੇ ਬੈਠ ਗਿਆ, ਕਿਉਂਕਿ ਇਹਨੇ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿਸੇ ਨੇ ਇਹਦੀ ਗੱਲ ਮੰਨੀ ਨਹੀਂ ਸੀ ਉਦੋਂ। ਪਹਿਲਾਂ ਵੀ ਇਸ ਮੰਡੀ ਦੇ ਰਾਜੇ ਨੇ ਬੜਾ ਸਮਝਾਇਆ ਸੀ, ਉਦੋਂ ਵੀ ਇਹਦੀ ਗੱਲ ਕਿਸੇ ਨੇ ਮੰਨੀ ਨਹੀਂ। ਹੁਣ ਕਹਿੰਦਾ ਜੇ ਮੈਂ ਦੁਬਾਰਾ ਬੋਲਿਆ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ, ਕਿਉਂਕਿ ਹੰਕਾਰ ਦੇ ਨਸ਼ੇ ਦੇ ਵਿੱਚ ਧੁੱਤ ਨੇ। ਇਸ ਲਈ ਇਹਨੇ ਇੱਥੇ ਚੁੱਪ ਰਹਿਣਾ ਹੀ ਆਪਣਾ ਜਿਹੜਾ ਸਮਝਿਆ ਕਿ ਮੇਰਾ ਫਾਇਦਾ ਇੱਥੇ ਚੁੱਪ ਰਹਿਣ ਵਿੱਚ ਹੀ ਹੈ, ਅੱਗੇ ਜੋ ਹੋਏਗਾ ਦੇਖੀ ਜਾਏਗੀ। ਫਿਰ ਇਸ ਤਰ੍ਹਾਂ ਮੰਡੀ ਦੇ ਰਾਜੇ ਨੇ ਮਨ ਹੀ ਮਨ ਵਿੱਚ ਵਿਚਾਰ ਕੇ ਚੁੱਪ

0: ਜਿੰਨੇ ਬੈਠੇ ਨੇ ਕਿਸੇ ਵਿੱਚ ਵੀ ਅੱਗੇ ਵੱਧ ਕੇ ਜੂਝਣ ਦੀ ਹਿੰਮਤ ਨਹੀਂ ਰਹੀ, ਅੰਦਰੋਂ ਇਹ ਸਾਰੇ ਹੀ ਟੁੱਟ ਚੁੱਕੇ ਨੇ, ਇਹਨਾਂ ਦੇ ਹੌਸਲੇ ਅੰਦਰੋਂ ਦੀ ਟੁੱਟ ਚੁੱਕੇ ਨੇ, ਕਿਸੇ ਵਿੱਚ ਵੀ ਹੁਣ ਅੱਗੇ ਵੱਧ ਕੇ ਲੜਨ ਦੀ ਹਿੰਮਤ ਨਹੀਂ ਹੈ।
1: ਇੱਕ ਘਮੰਡ ਚੰਦ ਵੀਰ ਕਟੋਚੀ ਰਹੀ ਹੋ ਸਰਨ ਕੇਰੀ।
0: ਇਹ ਤਾਂ ਕਟੋਚੀਆਂ ਜਿਹੜਾ ਘਮੰਡ ਚੰਦ ਹੈ, ਘਮੰਡ ਨਾਲ ਭਰਿਆ ਹੋਇਆ, ਇਹੀ ਬਸ ਉੱਠ ਕੇ ਤੇ ਇਹਨੇ ਵਾਅਦਾ ਕੀਤਾ ਕਿ ਸਵੇਰ ਹੁੰਦਿਆਂ ਮੈਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਕੇ ਖਾਲਸੇ ਨਾਲ ਲੜਾਂਗਾ, ਮੈਂ ਉਹਨਾਂ ਨੂੰ ਹਰਾਵਾਂਗਾ। ਇਹ ਅੰਦਰੋਂ ਇੰਨਾ ਘਮੰਡ ਨਾਲ ਭਰਿਆ ਹੋਇਆ ਘਮੰਡ ਚੰਦ ਕਟੋਚੀਆ ਰਾਜਾ, ਬਸ ਇੱਕ ਇਹੀ ਹੈ ਜਿਹੜਾ ਉੱਠ ਕੇ ਖਲੋਤਾ, ਨਹੀਂ ਤੇ ਜਿੰਨੇ ਰਾਜੇ ਬੈਠੇ ਆ ਇਹਨਾਂ ਦੇ ਹੌਸਲੇ ਟੁੱਟ ਚੁੱਕੇ ਨੇ, ਕਿਸੇ ਦੀ ਹਿੰਮਤ ਨਹੀਂ ਕਿ ਸਵੇਰੇ ਅੱਗੇ ਹੋ ਕੇ ਇਹਨਾਂ ਵਿੱਚੋਂ ਕੋਈ ਗੁਰੂ ਮਹਾਰਾਜ ਤੇ ਗੁਰੂ ਕੇ ਖਾਲਸੇ ਨਾਲ ਲੜ ਸਕੇ।
1: ਭੀਮ ਚੰਦ ਉਰ ਤੀਰਜ ਧਰ ਕਰ ਉਠੇ ਸਰਬ ਤਿਸ ਬੇਰੀ।
0: ਇਸ ਤਰ੍ਹਾਂ ਕਹਿੰਦੇ ਰਾਤ ਦਾ ਸਮਾਂ ਸੀ, ਇਹਨਾਂ ਨੇ ਆਪਸ ਵਿੱਚ ਵਿਚਾਰਾਂ ਕੀਤੀਆਂ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਕਟੋਚੀਆ ਰਾਜੇ ਨੇ ਲੈ ਲਈ ਕਿ ਸਵੇਰੇ ਮੈਂ ਸੈਨਾ ਲੈ ਕੇ ਇਸ ਮੈਦਾਨ ਵਿੱਚ ਅੱਗੇ ਵਧਾਂਗਾ। ਹੁਣ ਮੰਡੀ ਦੇ ਰਾਜੇ ਨੇ ਵਿਚਾਰਿਆ ਵੀ ਮੇਰਾ ਇੱਥੇ ਬੋਲਣਾ ਠੀਕ ਨਹੀਂ, ਚੁੱਪ ਰਹਿਣ ਵਿੱਚ ਹੀ ਭਲਾ ਹੈ। ਤੋ ਇਸ ਤਰ੍ਹਾਂ ਫਿਰ ਰਾਜਾ ਭੀਮ ਚੰਦ ਸਲਾਹ ਮਸ਼ਵਰਾ ਕਰਕੇ ਇਹਨੂੰ ਜਿਹੜਾ ਧੀਰਜ ਕਟੋਚੀਏ ਰਾਜੇ ਨੇ ਦਿੱਤਾ ਧੀਰਜ ਧਾਰ ਕੇ ਆਪੋ ਆਪਣੇ ਜਗ੍ਹਾ ਤੇ ਚਲੇ ਜਾਂਦੇ ਹਨ।
1: ਤੇਰੇ ਮੈਂ ਜੈ ਕਹਿ ਗਣ ਕਾਇਲ ਪਰੇ ਪੀਰ ਕੋ ਪਾਵੈ।
0: ਔਰ ਜਿਹੜੇ ਸਿਪਾਹੀ ਜ਼ਖਮੀ ਹੋ ਚੁੱਕੇ ਨੇ, ਪੀੜਾ ਨਾਲ ਦਰਦ ਨਾਲ ਤੜਪ ਰਹੇ ਆ, ਉਹਨਾਂ ਦਾ ਜਾ ਕੇ ਕਹਿੰਦੇ ਹਾਲ ਚਾਲ ਪੁੱਛਦੇ ਹਨ।
1: ਤਿਤ ਰੁਦਤ ਸਬੰਧੀ ਮਰ ਗਏ ਮਿਲ ਮਿਲ ਸ਼ੌਕ ਉਪਾਵੈ।
0: ਹੁਣ ਇਸ ਮੈਦਾਨ ਵਿੱਚ ਜਿਹੜੇ ਸਿਪਾਹੀ ਮਾਰੇ ਗਏ ਉਹ ਸਿਪਾਹੀ ਜਿਹੜੇ ਸੀ ਐਸੇ ਆ, ਕੋਈ ਨਾ ਕੋਈ ਰਿਸ਼ਤੇਦਾਰ ਉਹਨਾਂ ਦਾ ਵਿੱਚ ਸੀ, ਇਹਨਾਂ ਦੇ ਕਿਸੇ ਦਾ ਕੋਈ ਰਿਸ਼ਤੇਦਾਰ ਮਾਰਿਆ ਗਿਆ, ਕਿਸੇ ਦਾ ਕੋਈ, ਕਿਸੇ ਦਾ ਕੋਈ। ਹੁਣ ਉਹ ਰੋਂਦੇ ਨੇ ਕਿ ਮੇਰਾ ਤੇ ਇੱਥੇ ਭਰਾ ਆਇਆ ਸੀ, ਮੇਰਾ ਚਾਚਾ ਆਇਆ ਸੀ, ਮੇਰਾ ਮਾਮਾ ਸੀ, ਮੇਰਾ ਤਾਇਆ ਸੀ, ਕੋਈ ਨਾ ਕੋਈ ਰਿਸ਼ਤੇਦਾਰੀ ਸੀ। ਉਹ ਇਸ ਲਈ ਰੋ ਰਹੇ ਨੇ ਕਿ ਸਾਡੇ ਰਿਸ਼ਤੇਦਾਰ ਜਿਹੜੇ ਸਿਪਾਹੀ ਵਿੱਚ ਭਰਤੀ ਹੋਏ ਹੋਏ ਸਨ ਅੱਜ ਮੈਦਾਨ ਦੇ ਵਿੱਚ ਮਾਰੇ ਜਾ ਚੁੱਕੇ ਨੇ, ਉਹ ਮਰੇ ਹੋਏ ਉੱਥੇ ਮੈਦਾਨ ਵਿੱਚ ਪਏ ਹਨ। ਔਰ ਇਹ ਖਬਰ ਕਹਿੰਦੇ ਪਹਾੜੀ ਰਾਜਿਆਂ ਦੇ ਰਿਆਸਤਾਂ ਤੱਕ ਪਹੁੰਚ ਗਈ ਖਬਰ, ਪਹਾੜੀ ਜਿਹੜੇ ਲੋਕ ਨੇ ਉਹਨਾਂ ਤੱਕ ਇਹ ਖਬਰਾਂ ਪਹੁੰਚ ਗਈਆਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਜੰਗ ਹੈ ਉਹਦਾ ਆਹ ਮਾਹੌਲ ਬਣ ਚੁੱਕਾ ਹੈ। ਹੁਣ ਜਿੱਥੇ ਜਿੱਥੇ ਖਬਰ ਪਹੁੰਚੀ ਵੀ ਤੁਹਾਡੇ ਘਰ ਦਾ ਆਹ ਬੰਦਾ ਮਾਰਿਆ ਗਿਆ, ਤੁਹਾਡੇ ਘਰ ਦਾ ਇਹ ਬੰਦਾ ਮਾਰਿਆ ਗਿਆ, ਆਹ ਮਾਰਿਆ ਗਿਆ, ਉਸੇ ਵੇਲੇ ਵਾਲ ਖਿਲਾਰ ਕੇ ਤੇ ਉੱਚੀ ਉੱਚੀ ਰੋਣ ਲੱਗ ਜਾਂਦੇ ਆ। ਸਾਨੂੰ ਮਹਾਰਾਜ ਨੇ ਐਸੇ ਰੋਣੇ ਤੋਂ ਬਚਾਇਆ ਹੈ, ਅਸੀਂ ਮਹਾਰਾਜ ਉਹਦੇ ਹੁਕਮ ਦੇ

0: ਦੇ ਜਿਹੜੇ ਘਰ ਨੇ ਉੱਥੇ ਤੱਕ ਜਦੋਂ ਖਬਰਾਂ ਪਹੁੰਚੀਆਂ ਵੱਖ ਵੱਖ ਰਾਜਿਆਂ ਦੀਆਂ ਰਿਆਸਤਾਂ ਤੱਕ, ਜਿਹਨੂੰ ਜਿਹਨੂੰ ਪਤਾ ਲੱਗਦਾ ਉਹ ਫਿਰ ਰੁਦਨ ਕਰਦਾ ਹੈ। ਕਹਿੰਦੇ ਜਦੋਂ ਜਸ ਵਾਰੀ ਰਿਆਸਤ ਰਾਜਾ ਕੇਸਰੀ ਚੰਦ ਦੀ ਮੌਤ ਬਾਰੇ ਉਹਦੇ ਪਰਿਵਾਰ ਨੂੰ ਪਤਾ ਲੱਗਾ ਤੇ ਉਹਦੇ ਪਰਿਵਾਰ ਦੇ ਵਿੱਚ ਵੀ ਰੋਣਾ ਸ਼ੁਰੂ ਹੋ ਗਿਆ।
1: ਹਾਹਾਕਾਰ ਜਹਾਂ ਕੈ ਉਚਰੇ ਦ੍ਰਿਗ ਜਲ ਤੇ ਪਟ ਧੋਵੇ।
0: ਚਾਰੇ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਰੁਦਨ ਹੋਣ ਲੱਗ ਪਿਆ, ਹਾਹਾਕਾਰ ਮੱਚ ਗਈ, ਹਾਏ ਹਾਏ ਜਿਹੜਾ ਉਹ ਸਾਰੇ ਕਰਦੇ ਹਨ। ਬਾਈ ਧਾਰ ਦੇ ਜਿਹੜੇ ਰਾਜੇ ਆਪੋ ਆਪਣੇ ਸਿਪਾਹੀ ਲੈ ਕੇ ਆਏ ਹੋਏ ਸਨ, ਉਹਨਾਂ ਦੇ ਘਰਾਂ ਦੇ ਵਿੱਚ ਵਹਿਣ ਪੈਣ ਲੱਗ ਪਏ, ਤਾਹਾਂ ਮਾਰ ਕੇ ਰੋਣ ਲੱਗ ਪਏ। ਤੇ ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਬਿਆਨ ਕਰਾਂ, ਬਾਈ ਧਾਰ ਦੇ ਜਿਹੜੇ ਰਾਜੇ ਨੇ ਇਹਨਾਂ ਦੀਆਂ ਰਿਆਸਤਾਂ ਵਿੱਚ ਕਿੰਨਾ ਵੈਰਾਗਮਈ ਮਾਹੌਲ ਬਣ ਗਿਆ ਤੇ ਮੈਂ ਉਹ ਮਾਹੌਲ ਕਿਵੇਂ ਬਿਆਨ ਕਰਾਂ।
1: ਭੀਮ ਚੰਦ ਕੋ ਕਹਿ ਮਦ ਮਤ ਦੇਤ ਹਜ਼ਾਰੋ ਗਾਰਾ।
0: ਹੁਣ ਜਿੰਨੇ ਵੀ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਨੇ ਉਹ ਰਾਜਾ ਭੀਮ ਚੰਦ ਨੂੰ ਮਾੜਾ ਕਹਿ ਰਹੇ ਨੇ ਵੀ ਜੋ ਕੁਛ ਹੋਇਆ ਇਹਦੇ ਕਰਕੇ ਹੋਇਆ। ਇਹਨੇ ਹੀ ਮਨ ਦੇ ਵਿੱਚ ਠਾਣਿਆ ਸੀ ਕਿ ਮੈਂ ਆਨੰਦਪੁਰ ਸਾਹਿਬ ਲੈਣਾ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਤੋਂ ਕੱਢਣਾ, ਮੈਂ ਆਨੰਦਪੁਰ ਸਾਹਿਬ 'ਤੇ ਕਬਜ਼ਾ ਕਰਨਾ, ਜਾਂ ਜਿੰਨਾ ਸੰਗਤਾਂ ਦਾ ਚੜਾਵਾ ਆਉਂਦਾ ਉਹ ਪਿਟਾਵਾਂ ਉਹ ਮੈਂ ਲੈਣੀਆਂ ਨੇ। ਇਹ ਟੈਕਸ ਲਾਉਣਾ ਚਾਹੁੰਦਾ ਸੀ ਗੁਰੂ ਮਹਾਰਾਜ ਦੇ ਉੱਤੇ, ਪਰ ਹੋਇਆ ਕੀ, ਜਿੰਨੇ ਸਿਪਾਹੀ ਲਿਆਂਦੇ ਉਹ ਮਾਰੇ ਗਏ, ਕੋਈ ਜ਼ਖਮੀ। ਹੁਣ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਸਿਪਾਹੀ ਮਾਰੇ ਗਏ ਜਾਂ ਰਾਜਾ ਕੇਸਰੀ ਚੰਦ ਉਹਦਾ ਪਰਿਵਾਰ, ਇਹ ਜਿੰਨੇ ਵੀ ਨੇ, ਇਹ ਰਾਜਾ ਭੀਮ ਚੰਦ ਨੂੰ ਮਾੜਾ ਕਹਿ ਰਹੇ ਨੇ ਕਿ ਇਹਦੇ ਕਰਕੇ ਹੀ ਸਾਡੇ ਘਰ ਵਿੱਚ ਮੌਤਾਂ ਹੋਈਆਂ ਨੇ, ਇਹਦੇ ਕਰਕੇ ਹੀ ਇਹ ਜਿੰਨੇ ਰਾਜੇ ਨੇ ਇਹਨਾਂ ਦੇ ਸਿਪਾਹੀ ਨੇ ਇਹ ਉਹ ਇਹਦੇ ਕਰਕੇ ਹੀ ਗਏ ਸੀ ਆਨੰਦਪੁਰ ਸਾਹਿਬ ਲੜਨ ਲਈ। ਹੁਣ ਹਰ ਘਰ ਦੇ ਵਿੱਚ ਰਾਜਾ

ਉਧਰ ਪਹਾੜੀਏ ਇਲਾਕਿਆਂ ਵਿੱਚ ਰੁਦਨ ਹੋਣ ਲੱਗ ਪਿਆ। ਰਾਜਾ ਭੀਮ ਚੰਦ ਨੂੰ ਸਾਰੇ ਹੀ ਮਾੜਾ ਕਹਿਣ ਲੱਗ ਪਏ ਵੀ ਜੇ ਇਹ ਆਪਣਾ ਅਹੰਕਾਰ ਛੱਡ ਦਿੰਦਾ, ਈਰਖਾ ਨਾ ਕਰਦਾ, ਅੱਜ ਆ ਹਾਲ ਨਹੀਂ ਸੀ ਹੋਣਾ। ਇੱਧਰੋਂ ਕਟੋਚੀਏ ਰਾਜੇ ਨੇ ਜ਼ਿੰਮੇਵਾਰੀ ਲੈ ਲਈ ਵੀ ਮੈਂ ਸਵੇਰੇ ਦਿਨ ਚੜ੍ਹਦਿਆਂ ਮੈਂ ਅੱਗੇ ਹੋ ਕੇ ਜੰਗ ਕਰਾਂਗਾ। ਤੋ ਰਾਤ ਦਾ ਸਮਾਂ ਇਸੇ ਤਰ੍ਹਾਂ ਲੰਘਿਆ। ਫਿਰ ਕਹਿੰਦੇ ਦਿਨ ਚੜ੍ਹਦਾ ਹੈ ਰਾਤ ਦਾ ਸਮਾਂ, ਇਹਨਾਂ ਨੇ ਥੋੜਾ ਬਹੁਤ ਜੋ ਭੋਜਨ ਛਕਿਆ

0: ਜੀ ਨੂੰ ਇਹ ਖਬਰ ਮਿਲ ਗਈ ਵੀ ਸਤਿਗੁਰੂ ਜੀ ਇੰਨਾ ਕੁਝ ਹੋ ਗਿਆ, ਹਜੇ ਵੀ ਇਹ ਆਕੜ ਕੇ ਆਕੜੇ ਹੋਏ ਅਹੰਕਾਰ ਦੇ ਨਾਲ ਭਰੇ ਹੋਏ ਨੇ, ਹਜੇ ਵੀ ਲੱਗਦਾ ਇਹਨਾਂ ਦਾ ਅਹੰਕਾਰ ਟੁੱਟਿਆ ਨਹੀਂ ਹੈ। ਸਤਿਗੁਰੂ ਜੀ ਕਟੋਚੀਆਂ ਰਾਜੇ ਨੇ ਜ਼ਿੰਮੇਵਾਰੀ ਲਈ ਹੈ ਕਿ ਮੈਂ ਸਵੇਰੇ ਅੱਗੇ ਹੋ ਕੇ ਜੰਗ ਕਰਾਂਗਾ। ਇਹ ਖਬਰ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਹੁੰਚੀ ਹੈ।
1: ਬਹਿਰ ਲੋਗੜ ਤੇ ਕਰ ਮੁਰਚੇ ਹੋਤਹੋ ਸ਼ਤਰੂ ਬਿਦਨਾ ਨਾ।
0: ਮਹਾਰਾਜ ਜੀ ਨੇ ਫਿਰ ਸਿੰਘਾਂ ਦੀਆਂ ਡਿਊਟੀਆਂ ਲਾਤੀਆਂ ਵੀ ਤੁਸੀਂ ਲੋਹਗੜ ਦਾ ਜਿਹੜਾ ਕਿਲਾ ਹੈ ਇਹਦੇ ਤੇ ਮੋਰਚੇ ਆਪੋ ਆਪਣੇ ਤੁਸੀਂ ਲਗਾਉਣੇ ਆ, ਵੈਰੀ ਚੜ੍ਹ ਕੇ ਜਦੋਂ ਆਏਗਾ ਫਿਰ ਅਸੀਂ ਉਹਨੂੰ ਉਹਦਾ ਜਵਾਬ ਜਿਹੜਾ ਉਸੇ ਤਰ੍ਹਾਂ ਜਿਵੇਂ ਚੜ੍ਹ ਕੇ ਆਏਗਾ ਉਵੇਂ ਹੀ ਉਹਦਾ ਜਵਾਬ ਦੇਣਾ ਹੈ।
1: ਮਾਲਮ ਸਿੰਘ ਆਦਿ ਬਦਜੋਦਾ ਕਰੀ ਅਧਿਕ ਤਕਰਾਈ।
0: ਕਹਿੰਦੇ ਨੇ ਭਾਈ ਆਲਮ ਸਿੰਘ ਇਤ ਆਦਿਕ ਜਿੰਨੇ ਵੀ ਯੋਧੇ ਹਨ,
1: ਦੂਰ ਦੂਰ ਕਰ ਮੁਰਚੇ ਬੰਦੀ ਜੈ ਬੈਠੇ ਸਮੁਦਾਈ।
0: ਸਾਹਿਬ ਜੀ ਨੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਵੀ ਤੁਸੀਂ ਆਪੋ ਆਪਣੇ ਮੋਰਚੇ ਜਿਹੜੇ ਨੇ ਉਹ ਸੰਭਾਲ ਲਵੋ ਜੀ।
1: ਸਾਲ ਪੱਤਰ ਤੇ ਕਾਇਲ ਸੁਖ ਲੈ ਮਿਲੇ ਕਾਵ ਤਤਕਾਲਾ।
0: ਔਰ ਜਿਹੜੇ ਜ਼ਖਮੀ ਨੇ ਗੁਰੂ ਕੇ ਸਿੰਘ ਉਹਨਾਂ ਨੂੰ ਸਾਲ ਪੱਤਰ ਜਿਹੜੇ ਆ ਉਹ ਵੰਡ ਦਿੱਤੇ ਗਏ ਜ਼ਖਮਾਂ ਦੇ ਉੱਤੇ ਲਾਉਣ ਵਾਸਤੇ, ਤੇ ਪਿਛਲੇ ਦਿਨੇ ਵੀ ਬੇਨਤੀ ਕੀਤੀ ਵੀ ਇਹ ਐਸਾ ਸਾਲ ਪੱਤਰ ਹੈ ਜਿਹੜਾ ਜ਼ਖਮ ਨੂੰ ਛੇਤੀ ਭਰ ਦਿੰਦਾ, ਇਹਦੇ ਨਾਲ ਜਿਹੜੀ ਦਰਦ ਪੀੜਾ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਔਰ ਜ਼ਖਮ ਵੀ ਇਹਦੇ ਨਾਲ ਛੇਤੀ ਭਰ ਜਾਂਦਾ।

0: ਜਿੰਨੇ ਵੀ ਜ਼ਖਮੀ ਨੇ ਗੁਰੂ ਕੇ ਸਿੰਘ ਉਹਨਾਂ ਨੂੰ ਇਹ ਪੱਤਰ ਦਿੱਤੇ, ਸਾਲ ਪੱਤਰ, ਵੀ ਆਪੋ ਆਪਣੇ ਜ਼ਖਮਾਂ ਦੇ ਉੱਤੇ ਲਗਾ ਲਓ, ਜਿਹਦੇ ਨਾਲ ਤੁਹਾਡੇ ਜ਼ਖਮ ਜਲਦੀ ਭਰ ਜਾਵਣਗੇ।
1: ਸਤਨਾਮ ਕੋ ਸਿਮਰਨ ਕਰਤੇ ਜੋ ਨਿਤ ਰਖੈ ਸੁਖਾਲਾ।
0: ਇੱਕ ਤਾਂ ਸਾਲ ਪੱਤਰ ਨੇ ਆਪਣਾ ਅਸਰ ਕਰਨਾ, ਔਰ ਇੱਕ ਨਾਮ ਜਿਹੜਾ ਰੱਬੀ ਬਾਣੀ ਹੈ ਉਹਨੇ ਆਪਣਾ ਅਸਰ ਕਰਨਾ। ਮਹਾਰਾਜ ਨੇ ਰੱਬੀ ਬਾਣੀ ਵੀ ਦਿੱਤੀ ਹੈ ਨਾ ਸਾਨੂੰ, ਸਰਬ ਰੋਗ ਕਾ ਔਖਦ ਨਾਮ ਦੇ ਰੂਪ ਵਿੱਚ ਉਹਨੇ ਅੰਦਰੋਂ ਅਸਰ ਕਰਨਾ, ਇਹਨੇ ਬਾਹਰੋਂ ਅਸਰ ਕਰਨਾ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਹਰ ਕੋਈ ਸਿਮਰਨ ਦੇ ਵਿੱਚ

0: ਜੋ ਰਾਤ ਭੋਜਨ ਪ੍ਰਸ਼ਾਦਾ ਸ਼ੱਕ ਕਰਕੇ ਰਾਤ ਇਹਨਾਂ ਨੇ ਬਿਤਾਈ ਹੈ।
1: ਪੁਛਕ ਗਰਭ ਸਿੰਘਣ ਤੇ ਉਪਜਿਓ ਹਤੇ ਸ਼ਤਰੂ ਸਮੁਦਾਈ।
0: ਔਰ ਕੁਛ ਕੁ ਸਿੰਘ ਐਸੇ ਨੇ ਜਿਨ੍ਹਾਂ ਅੰਦਰ ਹਜੇ ਦੇਖੋ ਸਮਰੱਥ ਗੁਰੂ ਜੀ ਐਸੇ ਆ, ਜਦੋਂ ਕੋਈ ਸੱਚਾ ਗੁਰੂ ਕਾ ਪਿਆਰਾ ਗੁਰੂ ਚਰਨਾਂ ਨਾਲ ਜੁੜਦਾ ਹੈ ਤੇ ਜੇ ਕਿਤੇ ਉਹਦੇ ਅੰਦਰ ਮੈਂ ਆਉਣ ਲੱਗ ਜਾਏ ਤਾਂ ਸਤਿਗੁਰੂ ਜੀ ਵੈਦ ਬਣ ਕੇ ਉਸੇ ਵੇਲੇ ਇਲਾਜ ਕਰ ਦਿੰਦੇ ਆ ਇਹ ਕਿਤੇ ਰੋਗ ਤੇਰੇ ਅੰਦਰ ਵੱਧ ਨਾ ਜਾਏ। ਇਸੇ ਤਰ੍ਹਾਂ ਕਹਿੰਦੇ ਕੁਛ ਕੁ ਸਿੰਘ ਸੀ ਜਾਂ ਸਾਰੇ ਨਹੀਂ ਕੁਛ, ਜਿਨ੍ਹਾਂ ਨੂੰ ਇਹ ਅੰਦਰ ਹੋਣ ਲੱਗ ਗਿਆ ਵੀ ਅਸੀਂ ਜੰਗ ਕੀਤੀ ਹੈ ਸਾਡੇ ਨਾਲ ਇਹ

ਦੇ ਵੱਲੋਂ ਜਿਹੜੇ ਯੋਧੇ ਨੇ ਮੋਰਚੇ ਲੱਗੇ ਉਹ ਸੁਚੇਤ ਨੇ, ਉਧਰੋਂ ਜਿਨ੍ਹਾਂ ਨੇ ਆਉਣਾ ਹੈ ਚੜ੍ਹ ਕੇ ਲੜਨ ਵਾਸਤੇ ਉਹ ਕਟੋਚੀਆਂ ਰਾਜਾ ਅਤੇ ਜਿੰਨੇ ਉਹਦੇ ਸਿਪਾਹੀ ਉਹ ਵੀ ਉਧਰੋਂ ਕਹਿੰਦੇ ਸੁਚੇ

0: ਤਵੇਲਾ ਸੰਭਾਲਿਆ ਹੈ, ਇਸ਼ਨਾਨ ਕੀਤਾ ਹੈ ਔਰ ਰੱਬੀ ਬਾਣੀ ਦਾ ਅਭਿਆਸ ਕੀਤਾ ਹੈ ਔਰ ਤਨ ਦੇ ਉੱਤੇ ਆਪਣੇ ਅਸਤਰ ਬਸਤਰ ਜਿਹੜੇ ਨੇ ਉਹ ਸਜਾਉਣੇ ਕੀਤੇ ਹਨ।
1: ਗੁਰੂ ਸਿੰਘ ਭੇਜੇ ਉਦੇ ਸਿੰਘ ਆਦਾ,
0: ਕਹਿੰਦੇ ਗੁਰੂ ਮਹਾਰਾਜ ਜੀ ਨੇ ਭਾਈ ਉਦੈ ਸਿੰਘ ਔਰ ਇਤ ਆਦਿਕ ਸਿੰਘ ਭੇਜੇ ਹਨ।
1: ਭਜੇ ਦੁੰਦ ਵੀ ਧੋਸ ਤੇ ਦੀਨਾਦਾ,
0: ਔਰ ਉਸੇ ਵੇਲੇ ਰਣਜੀਤ ਨਗਾਰਾ ਜਿਹੜਾ ਹੈ ਉਹਦੇ ਉੱਤੇ ਚੋਟ ਲਾਈ ਜਾਂਦੀ ਹੈ ਤਾਂ ਕਿ ਬਾਕੀ ਜਿੰਨੇ ਵੀ ਸਿੰਘ ਨੇ ਜਿੱਥੇ ਜਿੱਥੇ ਨੇ ਉਹ ਸੁਚੇਤ ਹੋ ਜਾਣ, ਸਾਵਧਾਨ ਹੋ ਜਾਣ। ਕਹਿੰਦੇ ਉਸੇ ਵੇਲੇ ਨਗਾਰੇ ਉੱਤੇ ਚੋਟ ਲਗਾਈ ਹੈ।
1: ਕਰੀ ਕੋਟ ਕੇ ਅਗਰ ਮੈਂ ਓਟ ਗਾਡੀ,
0: ਕਹਿੰਦੇ ਕੋਟ ਕਹਿੰਦੇ ਕਿਲਾ, ਕਿਲੇ ਤੋਂ ਭਾਵ ਜਿਹੜਾ ਲੋਹਗੜ੍ਹ ਦਾ ਕਿਲਾ ਹੈ। ਉਸੇ ਵੇਲੇ ਗੁਰੂ ਕੇ ਸਿੰਘਾਂ ਨੇ ਜਦੋਂ ਨਗਾਰੇ ਉੱਤੇ ਚੋਟ ਲੱਗੀ ਤੇ ਪਤਾ ਲੱਗ ਗਿਆ ਵੀ ਅਸੀਂ ਆਪੋ ਆਪਣੇ ਪਹਿਰਿਆਂ ਤੇ ਖਲੋਣਾ ਹੈ, ਤਿਆਰ ਬਰ ਤਿਆਰ ਹੋ ਕੇ ਆ ਗਏ ਔਰ ਬਾਹਰ ਵਾਲੇ ਪਾਸੇ ਉਸ ਕਿਲੇ ਦੇ ਲੋਹਗੜ੍ਹ ਦਾ ਜਿਹੜਾ ਕਿਲਾ ਹੈ, ਕਹਿੰਦੇ ਬਾਹਰ ਵਾਲੇ ਪਾਸੇ ਉਹਨਾਂ ਨੇ ਇੱਕ ਆਪਣਾ ਮਜ਼ਬੂਤੀ ਦਾ ਕਿਲਾ ਬਣਾ ਲਿਆ। ਇੱਕ ਤਾਂ ਕਿਲਾ ਬਣਿਆ ਹੋਇਆ, ਇੱਕ ਸਿੰਘਾਂ ਨੇ ਆ ਕੇ ਬਾਹਰ ਕਹਿੰਦੇ ਪਹਿਰਾ ਇਸ ਤਰ੍ਹਾਂ ਲਾ ਲਿਆ ਕਿ ਜਿਵੇਂ ਇੱਕ ਕਿਲਾ ਬਣਾ ਲਿਆ ਮਜ਼ਬੂਤੀ ਦਾ, ਵੀ ਇਸ ਕਿਲੇ ਤੱਕ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਆਹ ਵਾਲਾ ਕਿਲਾ ਤੋੜਨਾ ਪਏਗਾ। ਇਸ ਤਰ੍ਹਾਂ ਸਿੰਘ ਆ ਕੇ ਕਹਿੰਦੇ

ਦਰਵਾਜ਼ੇ ਤੇ ਲੋਹਗੜ੍ਹ ਦਾ ਜਿਹੜਾ ਕਿਲ੍ਹਾ ਹੈ, ਔਰ ਕਈ ਜਿਹੜੇ ਨੇ ਘੋੜਿਆਂ ਤੇ ਸਵਾਰ ਨੇ, ਕਈ ਜਿਹੜੇ ਨੇ ਪੈਦਲ ਅੱਗੇ ਵੱਧ ਕੇ ਲੜਨ ਵਾਲੇ ਜਿਹੜੇ ਗੁਰੂ ਕੇ ਸਿੰਘ ਨੇ ਉਹ ਵੀ ਤਿਆਰ ਹਨ। ਕਹਿੰਦੇ ਜਿਹੜੇ ਪਹਾੜੀ ਸੈਨਾ ਕਟੋਚੀਆ ਰਾਜੇ ਨੇ ਲੈ ਕੇ ਸਿਪਾਹੀ ਆਉਣੇ ਆ, ਉਹ ਵੀ ਆਪੋ ਆਪਣੇ ਘੋੜਿਆਂ ਦੇ ਉੱਤੇ

ਕਟੋਚੀਆਂ ਘਮੰਡ ਚੰਦ ਇਹਦਾ ਨਾਮ ਰੱਖਿਆ, ਘਮੰਡ ਨਾਲ ਭਰਿਆ ਹੋਇਆ ਘਮੰਡ ਚੰਦ। ਕਹਿੰਦੇ ਨੇ ਬੜਾ ਉਤਸ਼ਾਹ, ਬੜਾ ਜੋਸ਼ ਭਰਿਆ ਹੋਇਆ ਵੀ ਅੱਜ ਜਿਵੇਂ ਇਹਨੇ ਜੰਗ ਜਿੱਤ ਲੈਣੀ ਹੈ, ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨੇ ਪਕੜ ਲੈਣਾ, ਸਿੰਘਾਂ ਨੂੰ ਮਾਰ ਦੇਣਾ, ਇੰਨਾ ਇਹਦੇ ਵਿੱਚ ਜੋਸ਼ ਭਰਿਆ।

0: ਮਿਸਾਲ ਜਿਹੜੀ ਬੜੀ ਮਜ਼ਬੂਤੀ ਵਾਲੀ ਹੈ, ਬਹੁਮੁੱਲੀ ਹੈ, ਇਹਨੇ ਆਪਣੇ ਮੋਢੇ ਦੇ ਉੱਤੇ ਰੱਖਣਾ ਕੀਤੀ ਹੈ।
1: ਪਰੇ ਤੀਰ ਭਾਥਾ ਵਿਖੇ ਤਾਏ ਬੇਰੀ,
0: ਔਰ ਤੀਰਾਂ ਵਾਲਾ ਭੱਥਾ ਜਿਹੜਾ ਉਹ ਵੀ ਇਹਨੇ ਲੈਣਾ ਕੀਤਾ ਹੈ।
1: ਯੋ ਚਾਂਪ ਪਾਰੀ ਬਡੋ ਢੀਲ ਜਾਹੀ,
0: ਔਰ ਕਹਿੰਦੇ ਬਹੁਤ ਭਾਰੀ ਇੱਕ ਕਮਾਨ ਜਿਹਨੂੰ ਧਨੁੱਖ ਆਪਾਂ ਕਹਿੰਦੇ ਹਾਂ, ਬਹੁਤ ਭਾਰੀ ਧਨੁੱਖ ਵੀ ਇਹਨੇ ਹੱਥ ਦੇ ਵਿੱਚ ਚੁੱਕ ਲਿਆ, ਤਲਵਾਰ ਵੀ ਪਹਿਨ ਲਈ, ਢਾਲ ਵੀ ਸੰਭਾਲ ਲਈ, ਤੀਰਾਂ ਵਾਲਾ ਪੱਥਾ ਵੀ ਇਹਨੇ ਸੰਭਾਲ ਲਿਆ ਹੈ।
1: ਬਲੀ ਦੇਹ ਵਾਰੋ ਚਲੇ ਜੰਗ ਮਾਹੀ,
0: ਇਹ ਗੁਰੂ ਮਹਾਰਾਜ ਤੇ ਗੁਰੂ ਕੇ ਸਿੰਘਾਂ ਨੂੰ ਮਾਰ ਮਿਟਾਉਣ ਵਾਸਤੇ ਬੜਾ ਜੋਸ਼ ਲੈ ਕੇ ਭਾਰੀ ਅੱਗੇ ਨੂੰ ਵੱਧਦਾ ਹੈ।
1: ਮਿਲਿਓ ਭੀਮ ਚੰਦ ਦਈ ਤੀਰ ਬੋਲਾ,
0: ਜਦੋਂ ਕਹਿੰਦੇ ਇਹ ਤੁਰਿਆ ਤੇ ਰਾਜਾ ਭੀਮ ਚੰਦ ਇਹਨੂੰ ਮਿਲਿਆ, ਕਟੋਚੀ ਰਾਜੇ ਨੂੰ, ਕਹਿੰਦੇ ਉਹਨੂੰ ਬਹੁਤ ਵੱਡਾ ਧੀਰਜ ਦਿੰਦਾ ਵੀ ਤੂੰ ਘਬਰਾਈ ਨਾ, ਤੂੰ ਡੋਲੀ ਨਾ, ਮੈਂ ਹੁਣ ਇਸ ਜੰਗ ਦੇ ਵਿੱਚ ਜਾ ਕੇ ਇਹਨਾਂ ਨਾਲ ਦੋ ਹੱਥ ਕਰਕੇ ਇਹਨਾਂ ਨੂੰ ਹਰਾ ਦਿਆਂਗਾ।
1: ਦੇਖੋ ਯੁੱਧ ਮੇਰੋ ਕਰੋ ਨਾ ਹੋਲਾ,
0: ਕਹਿੰਦੇ ਨੇ ਦਿਲ ਹੌਲਾ ਨਾ ਕਰੀ, ਹੁਣ ਜੋ ਮੈਂ ਇਸ ਜੰਗ ਦੇ ਵਿੱਚ

ਮੈਂ ਲੈ ਕੇ ਚੱਲਿਆ ਇਹ ਸੈਨਾ ਦੀ ਪਿੱਠ ਭਾਵ ਤੂੰ ਇਹਨਾਂ ਦੇ ਪਿੱਛੇ ਪਿੱਛੇ ਰਹਿਣਾ, ਜਿੰਨੇ ਵੀ ਤੁਸੀਂ ਰਾਜੇ ਹੋ ਉਹ ਮੇਰੀ ਇਹ ਜਿਹੜੀ ਸੈਨਾ ਲੈ ਕੇ ਚੱਲਿਆ ਇਹਨਾਂ ਦੇ ਪਿਛਾ ਲਾਸਟ ਅਖੀਰ ਤੇ ਤੁਸੀਂ ਜਿਹੜਾ ਉਹ ਰਹਿਣਾ ਹੈ। ਪਲਾਵੇ ਨਹੀਂ ਤਾਂ ਕਿ ਇਹਨਾਂ ਸਿਪਾਹੀਆਂ ਵਿੱਚੋਂ ਕੋਈ ਪਿਛਾ ਨੂੰ ਦੌੜ ਨਾ ਜਾਏ, ਇਹ ਵੀ ਡਰ ਹੈ ਨਾ ਵੀ ਇਹ ਜਿਹੜੇ ਸਿਪਾਹੀ ਮੈਂ ਲੈ ਕੇ ਚੱਲਿਆ ਇਹ ਕਿਤੇ ਉੱਥੇ ਜਦੋਂ ਜੰਗ ਸ਼ੁਰੂ ਹੋਵੇ ਤੇ ਇਹ ਪਿਛਾ ਨੂੰ ਹੀ ਨਾ ਦੌੜ ਜਾਣ, ਤੇ ਤੁਸੀਂ ਪਿੱਛੇ ਪਿੱਛੇ ਇਸ ਲਈ ਰਹਿਣਾ, ਇਹਨਾਂ ਸਿਪਾਹੀਆਂ ਵੱਲ ਧਿਆਨ ਰੱਖਣਾ ਕਿ ਕੋਈ ਇਹਨਾਂ ਵਿੱਚੋਂ ਨਿਕਲ ਕੇ ਦੌੜ ਨਾ ਜਾਵੇ। ਇਸ ਤਰ੍ਹਾਂ ਭਾਖ ਕਹਿ ਕਟੋਚੀਆਂ ਰਾਜਾ ਰਾਜਾ ਭੀਮ ਚੰਦ ਨੂੰ ਆਖ ਕੇ ਉਹ ਜਿਹੜੀ ਕਮਾਨ ਧਨੋਖੇ ਨੇ ਪਕੜਿਆ ਨਾ ਉਹਦੀ ਡੋਰੀ ਜਿਹੜੀ ਆ ਚਿੱਲਾ ਉਹਨੂੰ ਜ਼ੋਰ ਨਾਲ ਖਿੱਚ ਕੇ ਕਹਿੰਦੇ ਦਿਖਾਉਂਦਾ ਕਿ ਮੇਰੇ ਵਿੱਚ ਇਸ ਵੇਲੇ ਕਿੰਨਾ

ਜ਼ੋਰ ਨਾਲ ਖਿੱਚ ਕੇ ਉਹਦੀ ਆਵਾਜ਼ ਜਿਹੜੀ ਆ ਉਹ ਕੀਤੀ। ਫਿਰ ਆਪਣੇ ਪੱਥੇ ਵਿੱਚੋਂ ਇੱਕ ਤੀਰ ਕੱਢ ਕੇ ਧਨੁੱਖ ਦੇ ਉੱਤੇ ਚਿੱਲੇ ਤੇ ਚੜਾ ਕੇ ਕਹਿੰਦੇ ਚਲਾਉਂਦਾ ਹੈ। ਇਸ ਤਰ੍ਹਾਂ ਯੋਧਿਆਂ ਦੀਆਂ ਟੋਲੀਆਂ, ਸਿਪਾਹੀਆਂ ਦੀਆਂ ਟੋਲੀਆਂ ਇਹਨੇ ਜਿਹੜੀਆਂ ਨੇ ਉਹ ਬਣਾ ਲਈਆਂ, ਔਰ ਬਣਾ ਕੇ ਉਹਨਾਂ ਨੂੰ ਸਮਝਾ ਦਿੱਤਾ ਕਿ ਕਿਵੇਂ ਤੁਸੀਂ ਮੇਰੇ ਨਾਲ ਨਾਲ ਇਸ ਜੰਗ ਦੇ ਵਿੱਚ, ਇਸ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨਾਲ ਜੂਝਣਾ, ਲੜਨਾ ਹੈ। ਅੱਜ ਇਸ ਤਰ੍ਹਾਂ ਲੜ ਕੇ ਦਿਖਾ ਦਿਓ ਇਹਨਾਂ ਨੂੰ ਸਾਰਿਆਂ ਨੂੰ ਕਿ ਪੂਰੀ ਦੁਨੀਆਂ ਦੇ ਵਿੱਚ ਮੇਰੀ ਵੀ ਵਾਹਵਾ ਹੋਵੇ ਤੇ ਤੁਹਾਡੇ ਸਾਰਿਆਂ ਦੀ ਵਾਹਵਾ ਹੋ ਜਾਏ। ਇਸ ਤਰ੍ਹਾਂ ਅੱਜ ਇਸ ਜੰਗ ਵਿੱਚ ਆਪਾਂ ਲੜ ਕੇ ਦਿਖਾਉਣਾ ਹੈ, ਕਿਉਂਕਿ ਹੁਣ ਤੱਕ ਸਾਡੀ ਬਹੁਤ ਵੱਡੀ ਹਾਰ ਹੋ ਚੁੱਕੀ ਹੈ, ਔਰ ਜਿਹੜਾ ਇਸ ਪਹਾੜੀ ਰਾਜਿਆਂ ਦੇ ਮੱਥੇ ਤੇ ਦਾਗ ਲੱਗ ਚੁੱਕਾ ਹੈ। ਕਟੋਚੀਆ ਰਾਜਾ ਕਹਿੰਦਾ ਇਹ ਰਾਜਾ ਕੇਸਰੀ ਚੰਦ ਦੇ ਮਾਰੇ ਜਾਣ ਤੋਂ ਬਾਅਦ, ਇੰਨੇ ਸਿਪਾਹੀਆਂ ਦੀ ਮੌਤ ਹੋਣ ਤੋਂ ਬਾਅਦ ਸਾਡੇ ਮੱਥੇ ਉੱਤੇ ਬਹੁਤ ਵੱਡਾ ਇੱਕ ਕਲੰਕ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹ ਦਾਗ ਲੱਗ ਚੁੱਕਾ ਹੈ, ਕਲੰਕ ਲੱਗ ਚੁੱਕਾ ਹੈ। ਤੇ ਮੈਂ ਚਾਹੁੰਦਾ ਵੀ ਇਹ ਮੱਥੇ ਤੇ ਦਾਗ ਲਾ ਕੇ ਵਾਪਸ ਨਾ ਜਾਈਏ, ਅੱਜ ਅਸੀਂ ਜੰਗ ਇਸ ਤਰ੍ਹਾਂ ਕਰਕੇ ਦਿਖਾਉਣੀ ਹੈ। ਪਖਾਰੋ ਦਾ ਮਤਲਬ ਜਿਹੜਾ ਮੱਥੇ ਤੇ ਦਾਗ ਲੱਗਾ ਉਹਨੂੰ ਧੋ ਦੇਣਾ ਹੈ, ਪਖਾਰ ਦਾ ਅਰਥ ਹੁੰਦਾ ਧੋਣਾ, ਵੀ ਅੱਜ ਆਪਾਂ ਇਸ ਤਰ੍ਹਾਂ ਲੜਨਾ, ਇਸ ਤਰ੍ਹਾਂ ਜੰਗ ਕਰਕੇ ਦਿਖਾਉਣੀ ਹੈ ਕਿ ਜਿਹੜਾ ਦਾਗ ਹੁਣ ਤੱਕ ਲੱਗ ਚੁੱਕਾ ਹੈ ਅੱਜ ਅਸੀਂ ਉਹ ਧੋ ਕੇ ਹੀ ਵਾਪਸ ਮੁੜਨਾ ਹੈ। ਇਸ ਲਈ ਪਿਛਾਂਹ ਨੂੰ ਕਿਸੇ ਨੇ ਵੀ ਨਹੀਂ ਹਟਣਾ, ਪੂਰਾ ਜੋਸ਼ ਭਰ ਕੇ ਵੀਰ ਰਸ ਵਿੱਚ ਤੁਸੀਂ ਅਗਾਂਹ ਤੋਂ ਅਗਾਂਹ ਹੀ ਵਧਣਾ। ਅਸੀਂ ਉਹਨਾਂ ਦੇ ਕਦਮ ਜਿਹੜੇ ਆ ਉਹ ਮੋੜਨੇ ਆ, ਤੁਹਾਡੇ ਕਦਮ ਮੈਦਾਨ ਵਿੱਚ ਪਿੱਛੇ ਨਹੀਂ ਮੁੜਨਾ ਚਾਹੀਦੇ ਹਨ। ਤੇ ਜਿਹੜਾ ਅੱਗੇ ਅੱਗੇ ਹੋ ਕੇ ਜੂਝੇਗਾ, ਕਟੋਚੀਆਂ ਰਾਜਾ ਆਪਣੇ ਸਿਪਾਹੀਆਂ ਨੂੰ ਕਹਿੰਦਾ ਜਿੰਨੇ ਅੱਗੇ ਹੋ ਕੇ ਵਧੋਗੇ ਉਨਾ ਉਨਾ ਇਨਾਮ ਭਾਰੀ ਤੁਹਾਨੂੰ ਮਿਲੇਗਾ। ਦਰਬ ਮਤਲਬ ਧਨ, ਇਨਾਮ, ਤੁਹਾਨੂੰ ਉਨਾ ਭਾਰੀ ਇਨਾਮ ਮਿਲੇਗਾ ਜਿੰਨੇ ਵੱਧ ਕੇ ਅੱਗੇ ਹੋ ਕੇ ਤੁਸੀਂ ਇਸ ਮੈਦਾਨ ਵਿੱਚ ਅੱਜ ਦੇ ਦਿਨ ਲੜੋਗੇ। ਤੇ ਜੇ ਤੁਸੀਂ ਇਸ ਮੈਦਾਨ ਦੇ ਵਿੱਚ ਮਰ ਗਏ ਫਿਰ ਦੇਵ ਲੋਕ ਨੂੰ ਚਲੇ ਜਾਓਗੇ। ਉਹਨਾਂ ਨੂੰ ਹੌਸਲਾ ਵੀ ਦੇ ਰਿਹਾ, ਉਹਨਾਂ ਨੂੰ ਲਾਲਚ ਵੀ ਦੇ ਰਿਹਾ ਕਿ ਜੇ ਤਾਂ ਤੁਸੀਂ ਇਸ ਮੈਦਾਨ ਦੇ ਵਿੱਚ ਬਚ ਗਏ, ਅੱਗੇ ਹੋ ਕੇ ਲੜੇ, ਫਿਰ ਤੁਹਾਨੂੰ ਬਹੁਤ ਭਾਰੀ ਇਨਾਮ ਦਿੱਤੇ ਜਾਣਗੇ, ਤੇ ਜੇ ਕੋਈ ਮਾਰਿਆ ਗਿਆ ਉਹ ਦੇਵ ਲੋਕ ਵਿੱਚ ਜਲਾ ਜਾਵੇਗਾ। ਇਸ ਵਾਸਤੇ ਅੱਜ ਪੂਰਾ ਜ਼ੋਰ ਲਗਾ ਕੇ ਸ਼ਤਰੂ ਕਿਹਨਾਂ ਨੂੰ ਆਖ ਰਿਹਾ? ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਕੇ ਸਿੰਘਾਂ ਨੂੰ। ਅੱਜ ਇਹ ਆਪਣੇ ਸ਼ਤਰੂ ਜਿਹੜੇ ਆ ਇਹ ਆਪਾਂ ਮਾਰ ਗਿਰਾਉਣੇ ਹਨ। ਉਸੇ ਵੇਲੇ ਸਿਪਾਹੀਆਂ ਨੇ

0: ਫਿਰ ਬਰੂਦ ਜਿਹੜਾ ਉਹ ਇਕੱਠਾ ਕੀਤਾ ਹੈ, ਅਸਤਰ ਸ਼ਸਤਰ ਜਿਹੜੇ ਆ ਉਹ ਚੰਗੀ ਤਰ੍ਹਾਂ ਸੰਭਾਲੇ ਹਨ।
1: ਸੰਤੋ ਕੀ ਤਰੀ ਕੰਧ ਚਾਲੇ,
0: ਕਹਿੰਦੇ ਇਸ ਤਰ੍ਹਾਂ ਫਿਰ ਆਪੋ ਆਪਣੇ ਕੰਧਿਆਂ ਤੇ ਬੰਦੂਕਾਂ ਜਿਹੜੀਆਂ ਨੇ ਉਹ ਰੱਖ ਕੇ, ਜਾਂ ਕਈਆਂ ਨੇ ਤਲਵਾਰਾਂ ਆਪਣੇ ਮੋਢਿਆਂ ਤੇ ਰੱਖ ਲਈਆਂ, ਕਈਆਂ ਨੇ ਧਨੁੱਖ ਪਕੜੇ ਹੋਏ ਜਿਹੜੇ ਮੋਢਿਆਂ ਤੇ ਰੱਖੇ, ਇਸ ਤਰ੍ਹਾਂ ਰੱਖ ਕੇ ਚੱਲੇ ਹਨ।
1: ਗੁਰੂ ਕੀ ਗੜੀ ਕੋ ਗਏ ਆਲ ਬਾਲੇ,
0: ਇਹ ਗੁਰੂ ਮਹਾਰਾਜ ਦੀ ਜਿਹੜੀ ਗੜੀ, ਗੜੀ ਤੋਂ ਭਾਵ ਕਿਲਾ, ਜਿਹੜਾ ਲੋਹਗੜ ਦਾ ਕਿਲਾ ਹੈ ਉਹਨੂੰ, ਉਸ ਦਰਵਾਜ਼ੇ ਨੂੰ ਤੋੜ ਕੇ ਉਸ ਕਿਲੇ ਅੰਦਰ ਪ੍ਰਵੇਸ਼

0: ਪੈਦਲ ਚੱਲਣ ਵਾਲੇ, ਕੁਝ ਘੋੜਿਆਂ ਤੇ ਸਵਾਰ ਹੋ ਕੇ ਚੱਲਣ ਵਾਲੇ ਨੇ, ਪੈਦਲ ਜਿਹੜੇ ਚੱਲਣ ਵਾਲੇ ਉਹ ਵੀ ਅੱਗੇ ਹੋ ਕੇ ਚੱਲਦੇ ਹਨ।
1: ਰਾਜੇ ਭਾਈ ਤੇਰੀ ਦੇ ਤਾਰ ਕਰੋਦਾ,
0: ਕਹਿੰਦੇ ਨੇ ਅੱਜ ਸਾਡੀ ਪਰਾਜੈ ਨਹੀਂ ਹੋਣੀ ਚਾਹੀਦੀ, ਅੱਜ ਇਸ ਮੈਦਾਨ ਵਿੱਚ ਅਸੀਂ ਜਿੱਤ ਕੇ ਹੀ ਆਵਾਂਗੇ। ਕਰੋਧਾ, ਕ੍ਰੋਧ ਨਾਲ ਭਰੇ ਹੋਏ ਆ। ਉਹ ਕ੍ਰੋਧ ਵਧਾਇਆ ਕਿਹਨੇ ਆ? ਕਟੋਚੀਆ ਰਾਜੇ ਨੇ। ਉਹਨੇ ਗੱਲਾਂ ਹੀ ਇਸ ਤਰ੍ਹਾਂ ਕੀਤੀਆਂ ਕਿ ਇਹਨਾਂ ਵਿੱਚ ਕ੍ਰੋਧ ਵੱਧ ਗਿਆ। ਉਹ ਕ੍ਰੋਧ ਨਾਲ ਭਰੇ ਹੋਏ, ਹੁਣ ਇਸ ਤਰ੍ਹਾਂ ਭਰਮ ਪੈਦਾ ਹੋ ਗਿਆ ਨਾ, ਹੁਣ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਅੱਜ ਆਪਾਂ ਜੰਗ ਜਿੱਤ ਕੇ ਹੀ ਆਵਾਂਗੇ। ਇਹ ਭਰਮ ਰਾਜਾ ਕੇਸਰੀ ਚੰਦ ਨੇ ਵੀ ਪਾ ਦਿੱਤਾ ਸੀ। ਉਹ ਆਪ ਵੀ ਭਰਮ ਦੇ ਵਿੱਚ ਸੀ, ਕਿਉਂਕਿ ਭਰਮ ਕਿਹਨੂੰ ਕਹਿੰਦੇ ਆ? ਕਈ ਵਾਰ ਜ਼ਿਕਰ ਕੀਤਾ, ਭਰਮ ਦਾ ਅਰਥ ਹੁੰਦਾ ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਮੈਂ ਮੰਨ ਰਿਹਾ ਹਾਂ, ਮੈਨੂੰ ਭਰਮ ਹੈ ਕਿ ਜੋ ਮੈਂ ਮੰਨ ਰਿਹਾ, ਜੋ ਮੈਂ ਪਲੈਨਿੰਗ ਕੀਤੀ ਹੈ, ਜੋ ਮੈਂ ਸੋਚਿਆ, ਉਸੇ ਤਰ੍ਹਾਂ ਹੀ ਹੂਬ ਹੂ ਹੋਏਗਾ। ਪਰ ਜਦੋਂ ਚਾਰ ਕਦਮ ਅੱਗੇ ਗਿਆ ਤੇ ਅੱਗੇ ਬਣ ਕੁਛ ਹੋਰ ਹੀ ਗਿਆ, ਮੇਰਾ ਭਰਮ ਟੁੱਟ ਗਿਆ ਵੀ ਮੈਂ ਤੇ ਕੁਝ ਹੋਰ ਸੋਚੀ ਬੈਠਾ ਸਾਂ, ਮੈਂ ਤੇ ਆਹ ਪਲੈਨਿੰਗ ਕਰਦਾ ਰਹਿ ਗਿਆ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਾਂਗਾ, ਆਹ ਨਹੀਂ ਇੱਦਾਂ। ਪਰ ਜਦੋਂ ਚਾਰ ਕਦਮ ਅੱਗੇ ਗਿਆ ਤੇ ਅੱਗੇ ਭਾਣਾ ਹੀ ਕੁਛ ਹੋਰ ਵਰਤ ਗਿਆ। ਇਸ ਲਈ ਭਰਮ, ਅਸੀਂ ਸਾਰੇ ਭਰਮ ਵਿੱਚ ਹੀ ਜੀ ਰਹੇ ਹਾਂ। ਪਰ ਉਹ ਭਰਮ ਗੜ ਟੁੱਟ ਜਾਂਦਾ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ। ਜੈਸਾ ਮਾਨੀਏ ਹੋਏ ਨਾ ਤੈਸਾ। ਇਸ ਲਈ ਇਹ ਭਰਮ ਦੇ ਵਿੱਚ ਹੈ। ਰਾਜਾ ਕੇਸਰੀ ਚੰਦ ਵੀ ਭਰਮ 'ਚ ਸੀ, ਟੁੱਟ ਗਿਆ। ਇਸੇ ਤਰ੍ਹਾਂ ਹੁਣ ਕਟੋਚੀਆ ਰਾਜਾ ਵੀ ਭਰਮ ਦੇ ਵਿੱਚ ਹੈ ਵੀ ਅੱਜ ਆਪਾਂ ਲੋਹਗੜ੍ਹ ਦੇ ਕਿਲੇ ਅੰਦਰ ਜਾ ਕੇ ਗੁਰੂ ਗੋਬਿੰਦ ਸਿੰਘ ਤੱਕ ਪਹੁੰਚ ਕਰਨੀ ਹੈ। ਹੁਣ ਉਹਦੇ ਸਿਪਾਹੀ ਵੀ ਕ੍ਰੋਧ ਨਾਲ ਭਰੇ ਹੋਏ ਨੇ, ਉਹ ਵੀ ਹਿਰਦੇ ਵਿੱਚ ਇਹ ਵਿਚਾਰਦੇ ਆ ਵੀ ਅੱਜ ਸਾਡੀ ਪਰਾਜੈ ਭਾਵ ਹਾਰ ਨਹੀਂ ਹੋਵੇਗੀ।
1: ਕਿਤੇ ਸਿੰਘ ਸਾਰੇ ਭਰੇ ਮੋਰਚਾ ਮੈਂ,
0: ਕਿਤੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਬਹਾਦਰ ਯੋਧੇ ਲੋਕ

ਬੰਦੂਕਾਂ ਵਿੱਚ ਗੋਲੀਆਂ ਭਰ ਕੇ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਬੈਠਾ ਹੈ। ਕਹਿੰਦੇ ਨੇ ਉਹ ਵੀ ਆਪੋ ਆਪਣੇ ਅਸਤਰ ਸ਼ਸਤਰ ਜਿਹੜੇ ਨੇ ਤਿਆਰ ਬਰ ਤਿਆਰ ਕਰਕੇ ਬੈਠੇ ਆ ਕਿ ਪਹਿਲਾ ਵਾਰ ਸਾਹਮਣੇ ਵਾਲਾ ਕਰੇ, ਪਹਿਲਾ ਵਾਰ ਜਿਹੜੇ ਵੈਰੀ ਚੜ ਕੇ ਆ ਰਹੇ ਆ ਉਹ ਕਰਨ, ਫਿਰ ਅਸੀਂ ਇਹਨਾਂ ਨੂੰ ਆਪਣਾ ਵਾਰ ਕਰਕੇ ਦਿਖਾਵਾਂਗੇ। ਇਸ ਤਰ੍ਹਾਂ ਕਹਿੰਦੇ ਨੇ ਅੱਜ ਫਿਰ ਗੁਰੂ ਦੀ ਕਲਾ ਇਧਰੋਂ ਲੋਹਗੜ੍ਹ ਦੇ ਕਿਲੇ ਵੱਲੋਂ ਗੁਰੂ ਕੇ ਸਿੰਘਾਂ ਵੱਲੋਂ ਵਰਤਦੀ ਹੋਈ ਇਸ ਮੈਦਾਨ ਦੇ ਵਿੱਚ ਦਿਖਾਈ ਦੇਵੇਗੀ। ਇਸ ਤਰ੍ਹਾਂ ਕਹਿੰਦੇ ਨੇ ਉਹ ਆਪੋ ਆਪਣੀਆਂ ਤਿਆਰੀਆਂ, ਗੁਰੂ ਕਾ ਖਾਲਸਾ ਜਿਹੜਾ ਮੋਰਚਾ ਲਾ ਕੇ ਇੱਕ ਕਿਲਾ ਮਜ਼ਬੂਤੀ ਵਾਲਾ ਬਣਾ ਕੇ ਤੇ ਉਸ ਕਿਲੇ ਦੇ ਬਾਹਰ ਡਟਿਆ ਹੋਇਆ ਆਪਣੇ ਅਸਤਰ ਸ਼ਸਤਰ ਸੰਭਾਲ ਰਿਹਾ ਹੈ, ਕੁਝ ਬੰਦੂਕਾਂ ਨੂੰ ਸਾਫ਼ ਕਰਨ 'ਚ ਲੱਗੇ ਆ, ਕੋਈ ਬਰੂਦ ਭਰਨ 'ਚ ਲੱਗੇ ਹੋਏ ਆ, ਕੋਈ ਤੋੜਾ ਜਿਹੜਾ ਉਹ ਲਗਾ ਰਹੇ। ਇਸ ਤਰ੍ਹਾਂ ਕਹਿੰਦੇ ਉਹ ਮਾਹੌਲ ਬਣਿਆ ਹੈ। ਕਹਿੰਦੇ ਜਿਹੜਾ ਵੀ ਅੱਜ ਅੱਗੇ ਆਏਗਾ ਉਹ ਭਾਵੇਂ ਕਿਸੇ ਦਾ ਵੀ ਆਸਰਾ ਲੈ ਕੇ ਆਵੇ ਪਰ ਅੱਜ ਉਹ ਵਾਪਸ ਨਹੀਂ ਜਾਵੇਗਾ। ਜਿੱਧਰੋਂ ਸ਼ਤਰੂ ਨੇ ਆਉਣਾ ਸੀ ਉੱਧਰ ਆਪਣੀ ਨਜ਼ਰ ਤੇ ਆਪਣੇ ਅਸਤਰ ਸ਼ਸਤਰ ਜਿਹੜੇ ਨੇ ਉਹ ਤਿਆਰ ਬਰ ਤਿਆਰ ਕਰਕੇ ਗੁਰੂ ਕਾ ਖਾਲਸਾ ਜੁੜਿਆ ਹੋਇਆ ਹੈ। ਜਦੋਂ ਵੈਰੀ ਚੜ ਕੇ ਸਾਹਮਣੇ ਆ ਗਿਆ ਅੱਖ ਦੇ ਉਸੇ ਵੇਲੇ ਫਿਰ ਉਹਦਾ ਨਾਸ਼ ਜਿਹੜਾ ਅਸੀਂ ਕਰ ਦਿਆਂਗੇ। ਤਤਕਾਲ ਉਸੇ ਵੇਲੇ ਬੰਦੂਕ ਵਿੱਚੋਂ ਗੋਲੀਆਂ ਚੱਲਣਗੀਆਂ। ਉਧਰੋਂ ਵੀ ਉਹ ਆਪਣੀ ਤਿਆਰੀ ਕਰਕੇ ਆ ਰਹੇ ਆ, ਇਧਰੋਂ ਵੀ ਤਿਆਰੀ ਹੋਈ ਪਈ ਹੈ। ਹੁਣ ਕਿਵੇਂ ਆਮੋ ਸਾਹਮਣਾ ਦੋਵਾਂ ਧਿਰਾਂ ਦਾ ਹੋਏਗਾ? ਕਟੋਚੀਆਂ ਰਾਜਾ ਜਿਹੜੇ ਸਿਪਾਹੀ ਲੈ ਕੇ ਆ ਰਹੇ ਹੈ, ਇਧਰੋਂ ਗੁਰੂ ਕਾ ਖਾਲਸਾ ਲੋਹਗੜ੍ਹ ਦੇ ਕਿਲੇ ਦੇ ਬਾਹਰ ਡਟਿਆ ਹੋਇਆ ਇਸ ਜੰਗ ਦੀ ਸ਼ੁਰੂਆਤ, ਔਰ ਕੀ ਇਹਦਾ ਹਾਲ ਮਾਹੌਲ ਬਣੇਗਾ ਉਹ ਅਗਲੇ ਪ੍ਰਸੰਗ ਦੇ ਵਿੱਚ ਆਪਾਂ ਜਾਣਨ ਦਾ ਯਤਨ ਕਰਾਂਗੇ। ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਵੀ ਮਹਾਰਾਜ ਜੀ, ਜਿਵੇਂ ਅੱਜ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕੇ ਸਿੰਘਾਂ ਨੂੰ ਥੋੜ੍ਹਾ ਜਿਹਾ ਹੰਕਾਰ ਹੋਣ ਲੱਗਾ ਅਤੇ ਤੁਸੀਂ ਉਸੇ ਵੇਲੇ ਕਿਰਪਾ ਕਰਕੇ ਉਹ ਕਣ ਅੰਦਰੋਂ ਕੱਢ ਦਿੱਤਾ, ਸਾਡੇ ਮਨਾਂ ਵਿੱਚ ਵੀ ਕਿਤੇ ਅਹੰਕਾਰ ਨਾ ਆ ਜਾਏ, ਇਹ ਹਉਮੈ ਦਾ ਕੰਡਾ ਕਿਤੇ ਸਾਨੂੰ ਵੀ ਚੁੱਭ ਨਾ ਜਾਵੇ, ਨਹੀਂ ਤਾਂ ਦੁੱਖ ਬੜਾ ਦਿੰਦਾ। ਅਸੀਂ ਇਸ ਹਉਮੈ ਦੇ ਕੰਡੇ ਤੋਂ ਬਚਣਾ ਚਾਹੁੰਦੇ ਹਾਂ, ਬਸ ਤੁਸੀਂ ਸਾਡੇ 'ਤੇ ਇੱਕ ਕਿਰਪਾ ਤਰਸ ਜਿਹੜੀ ਆ ਉਹ ਸਾਡੇ 'ਤੇ ਕਰ ਦਿਓ, ਸਾਨੂੰ ਨਾਮ ਬਾਣੀ ਦੇ ਰੰਗ ਵਿੱਚ ਹੀ ਇੰਨਾ ਰੰਗ ਦਿਓ ਤਾਂ ਕਿ ਕਦੇ ਅੰਦਰ ਸਾਡੇ ਮੈਂ ਮੇਰੀ ਹਉਮੈ ਹੰਕਾਰ ਇਹਦਾ ਅਸਰ ਕਦੇ ਸਾਡੇ ਅੰਤੇ ਮਨ ਉੱਤੇ ਪਵੇ ਹੀ ਨਾ, ਬਸ ਨਾਮ ਦੀਆਂ ਦਾਤਾਂ ਦੇ ਕੇ ਸਾਨੂੰ ਨਿਵਾਜੋ ਆਪਣੇ।

ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਧਾਰਨੀ ਬਣਾਉਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ। ਸਤਿਗੁਰੂ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਤਿਗੁਰੂ ਮਹਾਰਾਜ ਦੇ ਦਰ ਤੋਂ ਬਖਸ਼ੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ।

ਗੁਰਦਰਬਾਰ ਵਿੱਚ ਸੱਜ ਬੈਠੀ ਸੰਗਤ ਜੀ, ਆਓ ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਇਹ ਸੁਭਾਗੀਆਂ ਘੜੀਆਂ ਸਾਨੂੰ ਬਖਸ਼ਿਸ਼ ਕੀਤੀਆਂ। ਅਸੀਂ ਸਾਰੇ ਗੁਰਦਰਬਾਰ ਦੇ ਵਿੱਚ ਇਕੱਤਰ ਹੋਏ ਹਾਂ ਹਰ ਜਸ ਲਈ, ਮਹਾਰਾਜ ਜੀਆਂ ਦੇ ਘਰ ਨਾਲ, ਮਹਾਰਾਜ ਜੀਆਂ ਦੀ ਬਾਣੀ ਨਾਲ, ਕੀਰਤਨ ਨਾਲ, ਪਰੰਪਰਾਵਾਂ ਦੇ ਨਾਲ ਜੁੜਨ ਲਈ। ਆਪ ਜੀ ਜੋ ਦਰਸ਼ਨ ਕਰ ਰਹੇ ਹੋ ਸਟੇਜ 'ਤੇ, ਇਹ ਸਾਜ ਕੁਝ ਵਿਲੱਖਣ ਨੇ ਜਿਹੜੇ ਆਮ ਤੌਰ 'ਤੇ ਨਹੀਂ ਦਿਖਦੇ। ਇਹਨਾਂ ਦੀਆਂ ਰੂਪ ਰੇਖਾਵਾਂ, ਇਹਨਾਂ ਦੇ ਨਕਸ਼ ਵੱਖਰੇ ਨੇ, ਇਹਨਾਂ ਦਾ ਨਾਦ ਵੱਖਰਾ ਹੈ। ਮਹਾਰਾਜ ਜੀਆਂ ਦੀ ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ, ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮੀਰਾਸੀ, ਮੀਰਾਸ ਮੀਰਾਸੀ, ਇਹਨਾਂ ਲਫਜ਼ਾਂ ਦੇ ਅਸੀਂ ਅਰਥ ਅੱਜ ਦੇ ਸਮੇਂ ਵਿੱਚ ਕੁਝ ਹੋਰ ਕਰ ਲਏ ਨੇ ਸ਼ਾਇਦ, ਪਰ ਫਾਰਸੀ ਦਾ ਲਫਜ਼ ਹੈ ਸਾਧ ਸੰਗਤ ਜੀ ਇਹ, ਜਿਹਦਾ ਅਰਥ ਹੈ, ਮੀਰਾਸ ਦਾ ਅਰਥ ਹੁੰਦਾ ਸਾਂਭਣਾ, ਸੰਭਾਲਣਾ, ਅਤੇ ਮੀਰਾਸੀ ਹੁੰਦਾ ਹੈ ਜਿਹੜਾ ਸਾਂਭਦਾ ਹੈ। ਸਾਡੇ ਕੋਲ ਦੋ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਕਾਵਿਕ ਰੂਪ ਦੇ ਵਿੱਚ ਸਾਡੇ ਕੋਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਹੈ, ਅਤੇ ਵਾਰਤਕ ਰੂਪ ਦੇ ਵਿੱਚ ਸਾਡੇ ਕੋਲ ਜਨਮ ਸਾਖੀਆਂ ਨੇ। ਅਤੇ ਜਦੋਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਦਰਸ਼ਨ ਕਰੀਏ ਨਾ ਜੀ, ਬਜ਼ੁਰਗ ਬੈਠੇ ਨੇ, ਉਹ ਵਾਕਿਫ ਹੋਣਗੇ ਅਜੋਕੇ ਸਮੇਂ ਦੇ ਵਿੱਚ, ਤਾਂ ਚਲੋ ਸ਼ਾਇਦ ਘੱਟ ਗਿਆ ਹੋਵੇ, ਪਰ ਬਜ਼ੁਰਗ ਵਾਕਿਫ ਨੇ ਕਿ ਜਦੋਂ ਉਹਦੇ ਦਰਸ਼ਨ ਕਰਦੇ ਹਾਂ ਆਰੰਭਤਾ ਦੇ ਵਿੱਚ, ਜਦੋਂ ਵਰਤਾਂਤ ਤੁਰਦਾ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਛਾ ਜ਼ਾਹਿਰ ਕਰਦੇ ਨੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜਨਮ ਦਾ ਵਰਤਾਂਤ ਕਿਹੋ ਜਿਹਾ ਸੀ, ਕੀ ਸਮਾਂ ਸੀ, ਕਿਹੀਆਂ ਘੜੀਆਂ ਸਨ, ਸਾਨੂੰ ਸਾਰੀ ਕਥਾ ਸੁਣਾਓ, ਸਰਵਣ ਕਰਾਓ, ਕੌਣ ਸਾਖਸ਼ੀ ਹੈ ਉਸਨੂੰ ਲੱਭ ਕੇ ਲਿਆਓ। ਇਸ ਕਰਕੇ ਸਾਖੀ ਪਰੰਪਰਾ ਤੁਰਦੀ ਹੈ, ਸਾਖੀ ਸੁਣਾਉਣ ਦਾ ਹੱਕਦਾਰ ਉਹ ਹੈ ਜੋ ਸਾਖਸ਼ੀ ਹੈ, ਜਿਸ ਕੋਲ ਯਾਦ ਸਾਂਭੀ ਹੋਈ ਹੈ। ਫਿਰ ਗੱਲ ਮਿਰਾਸ ਦੀ ਆ ਰਹੀ ਹੈ, ਮੈਂ ਮਿਰਾਸ 'ਤੇ ਗੱਲ ਕਰ ਰਿਹਾ ਜੀ, ਜਿਸ ਦੇ ਕੋਲ ਸਾਂਭੀ ਹੋਈ ਹੈ ਯਾਦ। ਯਾਦ ਅੱਗੇ ਜਾ ਕੇ ਨੈਰੇਟਿਵ ਬਣਦੀ ਹੈ, ਅਤੇ ਨੈਰੇਟਿਵ ਤੋਂ ਬਿਨਾਂ ਬਹੁਤ ਮੁਸ਼ਕਿਲ ਹੈ ਰਾਹ 'ਤੇ ਚੱਲਣਾ। ਸੋ ਉਹ ਜੋ ਪਰੰਪਰਾ ਚੱਲੀ ਜਾ ਰਹੀ ਹੈ, ਮਿਰਾਸ ਦੀ ਪਰੰਪਰਾ ਹੈ, ਕਿਉਂਕਿ ਜਨਮ ਸਾਖੀ ਦਾ ਹੀ ਵਚਨ ਹੈ। ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਵਚਨ ਕਰਦੇ ਨੇ ਕਿ ਤੁਸਾਂ ਕੋ ਤਾਰ ਕਾ ਗੁਣ ਬਖਸ਼ਿਆ, ਤੁਹਾਨੂੰ ਤਾਰ ਦਾ ਗੁਣ ਬਖਸ਼ਿਆ, ਕੀਰਤਨ ਦੀ ਦਾਤ ਵੰਡੋ ਅੱਜ ਤੱਕ। ਅਤੇ ਉਹ ਪਰੰਪਰਾ ਹੈ ਇਹ, ਗੁਰੂ ਘਰ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਵੇਲੇ ਤੱਕ ਰਬਾਬੀਆਂ ਨੇ ਕੀਰਤਨ ਕੀਤਾ, ਫਿਰ ਭਾਈ ਸੱਤਾ ਬਲਵੰਡ ਜੀ ਦੀ ਸਾਖੀ, ਆਪ ਸਭ ਜਾਣੂ ਹੋ, ਮੈਂ ਬਹੁਤਾ ਜ਼ਿਕਰ ਨਹੀਂ ਕਰਨਾ ਕਿਉਂਕਿ ਸਮਾਂ ਆਪਣੀ ਚਾਲ ਚੱਲ ਰਿਹਾ ਹੈ। ਅਤੇ ਅੱਜ ਨਾ ਅਸੀਂ ਬੜੇ ਵੱਖਰੇ ਮਿਜਾਜ ਦੇ ਨਾਲ ਭਾਈ ਸੱਤਾ ਜੀ ਦਾ, ਭਾਈ ਬਲਵੰਡ ਜੀ ਦਾ ਜ਼ਿਕਰ, ਜਦੋਂ ਉਹ ਸਾਖੀ ਦਾ ਜ਼ਿਕਰ ਕਰੀਦਾ ਹੈ, ਪਰ ਮੈਂ ਬੇਨਤੀ ਕਰਾਂ ਕਿ ਇਹ ਸਿਰਫ ਕਲਾ ਸੀ ਗੁਰੂ ਮਹਾਰਾਜ ਜੀਆਂ ਦੀ, ਜਿਸ ਕਰਕੇ ਸਾਰੇ ਸਿੱਖਾਂ ਨੂੰ ਕੀਰਤਨ ਦੀ ਦਾਤ ਮਿਲੀ। ਰਬਾਬੀਆਂ ਤੱਕ ਸੀ ਸਿੱਖ ਕੀਰਤਨ ਕਰਿਆ ਕਰਦੇ ਸਨ ਸੰਗਤੀ ਰੂਪ ਵਿੱਚ, ਲੀਡਿੰਗ 'ਤੇ ਕੋਈ ਸਿੱਖ ਕੀਰਤਨੀ ਜਥਾ ਨਹੀਂ ਸੀ। ਅਤੇ ਪੰਜਵੇਂ ਪਾਤਸ਼ਾਹ ਦੇ ਵੇਲੇ ਤੋਂ ਇਹ ਪ੍ਰਪਾਟੀ ਚੱਲੀ, ਅਤੇ ਆਪ ਜੀ ਦਰਸ਼ਨ ਕਰ ਰਹੇ ਹੋ, ਸਾਜ ਪਖਾਵਜ ਪੰਜਵੇਂ ਪਾਤਸ਼ਾਹ ਜੀ ਦਾ ਸਾਜ ਹੈ, ਇਹ ਤਾਨਪੁਰਾ ਹੈ, ਉਹ ਪਖਾਵਜ ਹੈ, ਮ੍ਰਿਦੰਗ ਹੈ ਉਹ, ਜੋ ਛੇਵੇਂ ਪਾਤਸ਼ਾਹ ਦੇ ਗੁਰਸਿੱਖ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਦੇ ਲਈ ਜੰਗ ਵਿੱਚ ਸ਼ਹੀਦੀ ਦਿੱਤੀ, ਭਾਈ ਬਾਬਕ ਜੀ, ਉਹਨਾਂ ਤੋਂ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਵਿੱਦਿਆ ਲਈ। ਸੋ ਆਪ ਜੀ ਦੇ ਰੂਬਰੂ ਸੇਵਾ ਦੇ ਵਿੱਚ ਹਾਜ਼ਰ ਹਾਂ, ਕੁਝ ਪੁਰਾਣੀਆਂ ਯਾਦਾਂ ਦੇ ਨਾਲ ਆਪ ਸਰਵਣ ਕਰਨਾ ਅਤੇ ਨਾਲ ਨਾਲ ਗਾਵਣਾ। ਅਸੀਂ ਕੀਰਤਨ ਜਾਂ ਤਾਂ ਸਿੱਖਦੇ ਨਹੀਂ, ਅਤੇ ਜਾਂ ਜੇ ਸਿੱਖਦੇ ਹਾਂ ਤਾਂ ਪ੍ਰੋਫੈਸ਼ਨਲੀ ਸਿੱਖਦੇ ਹਾਂ।
so that we can earn from it. ਪਰ ਹਰ ਸਿੱਖ ਕੀਰਤਨੀਆਂ ਹੋਣਾ ਚਾਹੀਦਾ ਹੈ ਤਾਂ ਹੀ ਘਰ ਘਰ ਅੰਦਰ ਧਰਮਸਾਲ ਹੋਵੇ। ਸੋ ਆਓ ਕੀਰਤਨ ਦੇ ਨਾਲ ਜੁੜੀਏ। ਪਦਿਆਂ ਦੀ ਗਾਇਕੀ ਗੁਰੂ ਘਰ ਦੇ ਵਿੱਚ ਰਹੀ ਹੈ। ਬਿਸ਼ਨ ਪਦ ਦਾ ਮੰਗਲ ਹੈ ਸਰਬਲੂ ਮਹਾਰਾਜ ਜੀਆਂ ਦੀ ਬਾਣੀ ਵਿੱਚੋਂ। ਪਹਿਲਾ ਪਦਾ ਮਲਹਾਰ ਰਾਗ ਦੇ ਵਿੱਚ, ਜੋ ਕਿ ਮਰਿਆਦਾ ਚੱਲ ਰਹੀ ਹੈ ਸਾਉਣ ਅਤੇ ਭਾਦਰੋਂ ਮਹੀਨੇ ਮਲਹਾਰ ਰਾਗ ਦੀ ਦਰਬਾਰ ਸਾਹਿਬ ਤੋਂ ਮਰਿਆਦਾ ਚੱਲਦੀ ਹੈ। ਸੋ ਉਸ ਮੁਤਾਬਿਕ ਅਤੇ ਅੱਗੋਂ ਜਿਵੇਂ ਮਹਾਰਾਜ ਕਿਰਪਾ ਕਰ।

ਸੋ ਇਹ ਸਾਧਸੰਗ ਪਦਿਆਂ ਦੀ ਗਾਇਕੀ ਗੁਰੂ ਘਰ ਦੇ ਵਿੱਚ ਅਸੀਂ ਬਾਣੀ ਦੇ ਵਿੱਚ ਵੀ ਦਰਸ਼ਨ ਕਰਦੇ ਹਾਂ, ਇੱਕ ਪਦੇ, ਦੋ ਪਦੇ, ਤਿੰਨ ਪਦੇ, ਚੌ ਪਦੇ, ਅਸ਼ਟ ਪਦੀਆਂ ਤੱਕ। ਧਰੁਪਦ ਇੱਕ ਬਹੁਤ ਛੋਟਾ ਅੰਗ ਹੈ, ਪਰ ਤ੍ਰਾਸਦੀ ਦੀ ਗੱਲ ਇਹ ਹੈ ਕਿ ਧਰੁਪਦ ਵੀ ਨਹੀਂ ਸੁਣਨ ਨੂੰ ਮਿਲਦਾ। ਆਓ ਇੱਕ ਵਾਰ ਆਪ ਸੰਗਤ ਵੀ ਨਾਲ ਪੜ੍ਹੋ। ਦੇਖੋ ਮਹਾਰਾਜ ਬਚਨ ਕਰਦੇ ਨੇ, ਪੂਜਬੇ ਜੋਗ ਨਾ ਔਰ ਹੈ ਦੂਸਰ, ਏਕ ਗੋਪਾਲ ਗੋਪਾਲ ਕਰੇਂਗੇ। ਮੈਂ ਨਗ ਨਿਸ ਹੈ ਪ੍ਰਥਮ ਮਨਾਉਂ, ਕਿਸਨ ਬਿਸਨ ਕਬ ਹੂਨ ਹੈ ਤਿਉ, ਕਾਨ ਸੁਣੇ ਪਹਿਚਾਨ ਨਾ ਤਿਨਸੇ, ਲਿਵ ਲਾ ਕੀ ਮੋਰੀ ਭਗਤ ਸੁਣ। ਆਓ ਇੱਕ ਵਾਰ ਨਾਲ ਪੜ੍ਹੋ।

ਮਹੀਨੇ ਪਹਿਲਾਂ ਸਾਰੀ ਸੰਗਤ ਨੇ 350 ਸਾਲਾਂ ਸ਼ਤਾਬਦੀ ਮਨਾਈ ਹੈ। ਇਤਿਹਾਸਿਕ ਦਿਨ ਹੈ ਅੱਜ ਕਿ ਜੋੜੀ ਅਤੇ ਪਖਾਵਜ ਦੋਨੇ ਸਾਜ਼ ਜੋ ਹਨ ਇਸ ਦਰਬਾਰ ਦੇ ਵਿੱਚ ਵੱਜ ਰਹੇ ਹਨ। ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਇੱਕ ਯਾਦ ਰਾਗ ਜੈ ਜਾਵੰਤੀ ਮਹੱਲਾ ਨਾਵਾਂ। ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ, ਸੁਪਨੇ ਜਿਉ ਧਨ ਪਛਾਣ, ਕਾਹੇ ਪਰ ਕਰਤ ਮਾਨ, ਬਾਰੂ ਕੀ ਭੀਤ ਜੈਸੇ ਬਸੁਧਾ ਕੋ ਰਾਜ ਹੈ, ਨਾਨਕ ਜਨ ਕਹਤ ਬਾਤ, ਬਿਨਸੀ ਜੈ ਹੈ ਤੇਰੋ ਗਾਤ, ਛਿਨ ਛਿਨ ਕਰ ਗਯੋ ਕਾਲ,

ਮਲਹਾਰ ਦੀ ਇੱਕ ਹੋਰ ਪ੍ਰਕਾਰ ਸਤਸੰਗ ਗੁਰੂ ਘਰ ਦੇ ਵਿੱਚ ਕਈ ਰਾਗ ਐਸੇ ਹਨ ਜਿਹੜੇ ਸ਼ਾਸਤਰੀ ਸੰਗੀਤ ਜਾਂ ਕਿਸੇ ਹੋਰ ਸੰਗੀਤ ਦੀ ਪੱਧਤੀ ਵਿੱਚ ਨਹੀਂ ਹਨ। ਜੈਜਾਵੰਤੀ ਇੱਕ ਉਦਾਹਰਣ ਹੈ। ਇਸੇ ਤਰ੍ਹਾਂ ਆਸਾ, ਮਾਝ, ਇਹ ਤਮਾਮ ਰਾਗ ਜੋ ਹਨ, ਅਤੇ ਇਵੇਂ ਹੀ ਬਸੰਤ ਦੀਆਂ ਕੁਝ ਪ੍ਰਕਾਰਾਂ ਹਨ। ਗੁਰੂ ਕੀ ਬਸੰਤ ਇੱਕ ਸੀ ਜਿਸਨੂੰ ਬੁੱਢਾ ਬਸੰਤ ਆਖਿਆ ਕਰਦੇ ਸਨ ਦਰਬਾਰ ਸਾਹਿਬ ਦੇ ਟ੍ਰੈਡੀਸ਼ਨ ਵਿੱਚ। ਅਤੇ ਮਲਹਾਰ ਦੀ ਦੂਸਰੀ ਪ੍ਰਕਾਰ ਆਪ ਜੀ ਨੂੰ ਸਰਵਣ ਕਰਵਾਉਣੀ ਸ਼ੁੱਧ ਗੰਧਾਰ ਦੀ ਮਲਹਾਰ ਹੈ। ਪਹਿਲਾਂ ਆਪ ਜੀ ਨੇ ਮੀਆਂ ਮਲਹਾਰ ਸਰਵਣ ਕੀਤਾ ਕੋਮਲ ਗੰਧਾਰ ਦਾ, ਇਹ ਸ਼ੁੱਧ ਗੰਧਾਰ ਦੀ ਮਲਹਾਰ ਹੈ।

ਭਾਈ ਸਮੁੰਦ ਸਿੰਘ ਹੋਰਾਂ ਇਹ ਬਹੁਤ ਪੜ੍ਹੀ, ਕਿਉਂਕਿ ਇਹ ਕੁਝ ਨਾਲ ਨਾਲ ਤਾਲਾਂ ਦੇ ਵੀ ਦਰਸ਼ਨ ਨੇ। ਮੈਂ ਪਦਿਆਂ ਦੀ ਗੱਲ ਕਰ ਰਿਹਾ ਸੀ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਰਾਗਬੱਧ ਅਤੇ ਤਾਲਬੱਧ ਪਦੇ ਨੇ, ਪੜਤਾਲਾਂ ਹਨ ਜਿਹੜੀਆਂ ਹੋਰ ਕਿਸੇ ਪਦਤੀ ਦੇ ਵਿੱਚ, ਹੋਰ ਕਿਸੇ ਟ੍ਰੈਡੀਸ਼ਨ ਦੇ ਵਿੱਚ ਨਹੀਂ ਨੇ। ਪਰ ਉੱਥੇ ਹੀ ਰਾਗ ਰਹਿਤ ਪਦੇ ਵੀ ਨੇ, ਛੰਦ ਹਨ, ਛੰਦ ਹਨ, ਇੱਕ ਅਕਸ਼ਰੀ ਛੰਦ, ਦੋ ਅਕਸ਼ਰੀ ਛੰਦ, ਤਿੰਨ ਅਕਸ਼ਰੀ ਛੰਦ, ਇਹ ਸਭ ਹਨ। ਅਤੇ ਇਹਨਾਂ ਸਾਰਿਆਂ ਦੀ ਉਦਾਹਰਣ ਆਪ ਭਲੀ ਭਾਂਤ, ਆਪ ਸਾਰੀ ਸੰਗਤ ਜਾਪ ਸਾਹਿਬ ਪੜ੍ਹਦੇ ਹੋ ਅਤੇ ਉਹਦੇ ਵਿੱਚ ਵੇਖਦੇ ਹੋ, ਅਜੈ ਅਲੈ ਭੈ ਵੈ, ਇਹ ਸਾਰੇ ਇੱਕ ਅੱਖਰ ਦੇ ਛੰਦ ਹਨ। ਦੋ ਅੱਖਰ ਦੀ ਉਦਾਹਰਣ ਜਲੇ ਹੈ ਥਲੇ ਹੈ, ਇਹ ਦੋ ਅਕਸ਼ਰ ਕਿ ਆ ਛਿਜ ਦੇਸ ਹੈ, ਤਿੰਨ ਫਿਰ ਚੌਪਾਈਆਂ ਹਨ। ਪੰਕਤੀ ਵਿੱਚ ਚਾਰ ਸ਼ਬਦ ਅਤੇ ਚਾਰ ਹੀ ਪੰਕਤੀਆਂ, ਚਾਰ ਹੀ ਬੰਦ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਇਹ ਜੇ ਰਾਗ ਨਹੀਂ ਹੈ ਤੇ ਤਾਲ ਨਹੀਂ ਹੈ, ਉਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹਦੀ ਮਤਲਬ ਉਹ ਇਹ ਹੈ ਕਿ ਉੱਥੇ ਜ਼ਰੂਰਤ ਹੀ ਨਹੀਂ ਹੈ। ਮਹਾਰਾਜ ਜੀਆਂ ਨੇ ਰਿਦਮ ਉੱਥੇ ਸੈੱਟ ਕੀਤੀ ਹੈ, ਦੇਅਰ ਇਜ਼ ਨੋਟ, ਦੇਅਰ ਇਜ਼ ਸੁਰ ਐਂਡ ਲੈ ਐਂਡ ਦੈਟ ਇਜ਼ ਆਲ। ਇੰਨਾ ਕੁ ਅਮੀਰ ਵਿਰਸਾ ਹੈ, ਇਹ ਖਜ਼ਾਨੇ ਨੇ ਸਾਡੇ ਕੋਲ। ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਜੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਬੜੇ ਆਸਾਨੀ ਨਾਲ ਪੜ੍ਹਦੇ ਹਾਂ ਅਸੀਂ, ਬਟ ਡੂ ਵੀ ਇੰਪਲੀਮੈਂਟ, ਕੀ ਅਸੀਂ ਅਮਲ ਕਰਦੇ ਹਾਂ? ਸੋ ਆਓ, 14 ਮਾਤਰਿਆਂ ਦੀਆਂ ਕਈ ਤਾਲਾਂ ਪ੍ਰਚਲਿਤ ਨੇ ਅਤੇ ਫਰੋਦਸਤ ਦੇ ਦਰਸ਼ਨ, ਕਿਉਂਕਿ ਰਾਗੀ ਭਾਈ ਸਮੁੰਦ ਸਿੰਘ ਹੋਰਾਂ ਤੋਂ ਬਿਹਤਰ ਸਾਡੇ ਬਹੁਤ ਬਜ਼ੁਰਗਾਂ ਦੀ, ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ, ਜਾਂ ਮੇਰੀ ਨਿੱਜੀ ਸਮ੍ਰਿਤੀ ਦੇ ਵਿੱਚ ਨਹੀਂ ਹੈ, ਇਹ ਦੋ ਸੋਹਣੀ ਫਰੋਦਸਤ। ਸੋ ਆਓ ਦਰਸ਼ਨ ਕਰੀਏ।

ਮੈਨੂੰ ਹੁਕਮ ਹੋਇਆ ਹੈ ਕਿ ਅਨੰਦ ਸਾਹਿਬ ਪੜ੍ਹਨਾ ਜ਼ਰੂਰ ਪੜ੍ਹਦੇ ਹਾਂ ਜੀ, ਦੋ ਵਚਨ ਕਰ ਲਿਆ। ਚੌਂਕੀ ਦੀ ਸਮਾਪਤੀ ਦੀਆਂ ਚਾਰ ਪਰੰਪਰਾਵਾਂ ਨੇ, ਚਾਰ ਮਰਿਆਦਾਵਾਂ ਨੇ। ਇੱਕ ਤਾਂ ਜੋ ਹੁਣ ਆਪਨੇ ਸਰਵਣ ਕੀਤਾ, ਪੌੜੀ ਲਗਾ ਕੇ ਇੱਕ ਸ਼ਬਦ ਪੜ੍ਹਿਆ ਜਾਂਦਾ ਹੈ, ਸੰਤ ਜਨਾ ਮਿਲ ਹਰ ਜਸ ਗਾਇਓ। ਦੂਜੀ ਮਰਿਆਦਾ ਇਹ ਹੈ। ਅਤੇ ਜੇ ਸੋਧਰ ਚੌਂਕੀ ਹੋਵੇ, ਸਿਰਫ ਇੱਕ ਸੋਧਰ ਚੌਂਕੀ ਲਈ, ਤਾਂ ਫਿਰ ਪੜ੍ਹਦੇ ਨੇ ਹਰ ਯੁਗ ਯੁਗ ਭਗਤ ਉਪਾਇਆ। ਇਹ ਕਿਉਂਕਿ ਗੁਣੀ ਜਨ ਬੈਠੇ ਨੇ, ਵਿਦਵਾਨ ਬੈਠੇ ਨੇ, ਮੈਨੂੰ ਦਰਸ਼ਨ ਹੋ ਰਹੇ ਨੇ ਸੰਗਤ ਦੇ ਵਿੱਚ ਵੀ, ਉਹ ਜਾਣਦੇ ਨੇ ਕਿ ਪੁਰਾਣੀਆਂ ਜੇ ਪੋਥੀਆਂ ਦੇ ਦਰਸ਼ਨ ਕਰੀਏ ਨਾ ਜੀ, ਰਹਿ ਰਾਜ ਦਾ ਹਿੱਸਾ ਨਹੀਂ ਸੀ ਹਰ ਯੁਗ ਯੁਗ ਭਗਤ ਉਪਾਇਆ ਪੌੜੀ, ਉਹ ਚੌਂਕੀ ਪਰੰਪਰਾ ਦਾ ਹਿੱਸਾ ਹੈ ਅਤੇ ਉੱਥੋਂ ਜੁੜ ਗਈ। ਜ਼ਰੂਰ ਪੜ੍ਹਨੀ ਚਾਹੀਦੀ ਹੈ ਬਾਣੀ, ਵੱਧ ਤੋਂ ਵੱਧ ਪੜ੍ਹੋ, ਪਰ ਜੋ ਪਰੰਪਰਾ ਹੈ, ਕਿਉਂਕਿ ਅੱਜ ਸਾਰੀ ਗੱਲ ਪਰੰਪਰਾ ਦੀ ਹੋਈ ਹੈ। ਅਤੇ ਚੌਂਕੀ ਦੀ ਸਮਾਪਤੀ ਇਸ ਇਹਨਾਂ ਚਾਰ ਤਰੀਕਿਆਂ ਨਾਲ, ਅਤੇ ਚੌਥਾ ਤਰੀਕਾ ਹੈ ਕਿ ਅਨੰਦ ਸਾਹਿਬ ਪੜ੍ਹਿਆ ਜਾਵੇ। ਸੋ ਆਓ ਅਨੰਦ ਸਾਹਿਬ ਪੜ੍ਹੀਏ।

ਆਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਟੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੜੀਆਂ ਅਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ

ਚਿਤ ਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ

ਸਨਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੇ।

ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ, ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾ

ਨਾ ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰੋਗੀ ਕਾ ਪ੍ਰਭ ਕੰਡੋ ਰੋਗ,

ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ।

तितकर गावो सोहिला सिवरियो सृजनारो तुम गावो मेरे नृपा का सोहिला वारी जी सोहिला सदा सुखोय रहो नित निजड़े संभालियन देखेगा देवनार तेरे दान कीमत ना पवै दी दाते कवन शुमार संवत सा लिखिया मिलकर पावो तेल देव सजण सीसड़िया जी हो वै सह सुमेल कर करो पहुंचा सुदड़े नितवन सदना रा सिमरिया नानक से दिया वना राग आसा महला पहला शे कर शे गुर शे उपदेश गुर गुरे को बेस अनेक बापा जय कर करते कीर्त होए सो कर राख उडाई तोय राव ਬੇਸ ਵਿੱਚ ਸਿਆਂ ਕੜੀਆਂ ਪੈਰਾਂ ਦਿੱਤੀ ਵਾਰੀ ਮਾਹੁਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪ ਕਮਨੇ ਤਾਰਿਕਾ ਮੰਡਲ ਜਨਕ ਮੋਤੀ ਤੂ ਮਨ ਲਾਨ ਲੋ ਪਵਨ ਚਬਰੋ ਕਰੇ ਸਗਲ ਬੁਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿ ਸਤਵਨ ਨੈਨ ਹੈ ਤੋਏ ਕੋ ਸਹਿ ਸਮੂਰਤ ਨਾਇਕ ਤੋਏ ਸਹਿ ਸਬਦ ਵੈ ਮਲ ਅਨੇਕ ਪਦ ਗੰਧ ਵਿ ਸਹਿ ਤਮ ਗੰਧਿਵ ਚਲ ਤਮੋਹੀ ਸਮੈ ਜੋਤ ਜੋਤ ਹੈ ਸੋਏ ਤਿਹਦਾ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਪਾਵੈ ਸੋ ਆਰਤੀ ਹੋਏ ਅਰ ਚਰਨ ਕੁਲ ਮਕਰੰਤ ਲੋਭਿਤ ਮਨੋਵੰਦਨ ਹੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋਈ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋ ਨਗਰ ਵਾ ਪਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਿਖਤ ਲਿਖੀ ਗੁਰ ਪਾਇਆ ਮਨ ਹਰ ਲਿਮਲ ਮੰਡਾਏ ਕਰ ਸਾਧੂ ਅੰਜਲੀ ਬਨ ਵੱਡਾਏ ਕਡਨ ਡੋਤ ਪਨ ਵੱਡਾਏ ਰਾਓ ਸਾਕਦਰ ਸਾਧਨਾ ਜਾਣੇ ਅੰਦਰੋਂ ਮੈਂ ਕੰਡਾ ਹੇ ਜਿਉ ਜਿਉ ਚਲੈ ਚਵੈਦ ਕਪਾਵੈ ਚਮਕਾਲ ਸਹਿ ਸੇ ਡੰਡਾ ਹੇ ਅਰਜਨ ਨਰ ਨਾਮ ਸਮਾਣੇ ਉਦਕ ਜਨਮ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਵਸੋ ਖੰਡ ਬ੍ਰਹਿਮੰਡ

ਪੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੀ ਮੀਤਾ, ਸੰਤ ਡੈਲ ਕੀ ਵੇਲਾ ਆਈਆਂ, ਕਾਟ ਚਲਵਾਰ ਲਾਹਾ ਆਇਆ, ਅੱਗੇ ਬਸੰ ਸੁਹੇਲਾ ਆਇਆ, ਉਹਦ ਘਟੈ ਦਿਨ ਸਰੈਣ ਆਰੇ, ਮਨ ਗੁਰ ਮਿਲਕਾ ਸਵਾਰੇ ਰਾਓ। ਏ ਸੰਸਾਰ ਵਿਕਾਰ ਸੰਸੇ ਮੈਂ ਤਰਿਉ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ, ਰਸ ਘਤਖਦਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਅਰ ਗੁਰ ਤੇ ਮਨੇ ਵਸੇਰਾ, ਨਿਜ ਘਰ ਮੈਲ ਪਾਉ ਸੁਖ ਸਹਿਜੇ, ਵਹਰ ਨਾ ਹੋਏ ਗੁ ਫੇਰਾ। ਅੰਤਰ ਜਾਮੀ ਪੁਰਖ ਵੇ ਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਛਮ ਜਸ ਭਾਖੈ ਜਨਮ ਤਾਏ ਸਕਿਆਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਬ ਛੇ ਦਰਸ਼ਨ ਆਸਾਸੈ ਭਲੋ ਪ੍ਰਸਿੱਧ ਤੇਜੋ ਤਣੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵ ਜਲ ਹਰਣ ਗੁਰ ਅਮਰਦਾਸ ਤੈਂ ਪਾਇਓ ਨਾਮ ਧਿਆਵਹਿ ਦੇਵ ਤੇ ਤੀਸ ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਤਾਰੇ ਜਹ ਨਾਮ ਸਮਾਧਿਓ ਹਰਖ ਸੋਗ

ਸਿਏ ਬਹੁਮ ਪਾਤਿਕ ਬਿਨਾ ਸਹਿ ਗੁਰ ਅਮਰਦਾਸ ਪਰਸੀਏ ਸਿੱਧ ਸਾਧਿਕ ਆਸਾ ਸਹਿ ਗੁਰ ਅਮਰਦਾਸ ਪਰਸੀਏ ਧਿਆਨ ਲਹੀਏ

ਕੰਨ ਹਰ ਬੋਂਦ ਬਸੋ ਰੁਮਾਵਲ ਖੁਸ਼ਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰਾ।

मल जन्म जन्म दी कटिए, सजन सचा पात साह, सिरसा देसा

साध संगत कै संग वसै, वड़ भागी पाए वाहिगुरु जी का खालसा वाहि।

ਸੱਚ ਧਿਆਇਆ ਉਹਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ।